0: ਗੋਬਿੰਦ ਸੇ ਪੂਰਨ ਹੋਇਆ ਸ
1: ਭਗਤ ਪਾਏ ਆਤਮ ਪਰਗਾਸ
0: ਕਰ ਜਾਏ ਵਸੇ ਅਵਨਾਸੀ
1: ਨਾਨਕ ਕਾਟੀ ਜਮ

0: ਮਨ ਲਾਏ
1: ਮਨ ਬਚਤ ਨਾਨਕ ਫਲ ਪਾਏ
0: ਸੰਗ ਨ ਚਾਲ ਤੇਰੇ ਧਨਾ
1: ਤੂੰ ਕਿਆ ਲਪਟਾਵੇ ਮੂਰਖ ਬਲਾ
0: ਸੁੱਤ ਨੀਰ ਕੁਟੰਬ ਹਰ ਬਨਤਾ
1: ਇੰਤੇ ਗੌਤਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਾਰ
1: ਇੰਤੇ ਕਹੋ ਕਵਨ ਛੁਟਕਾਰ
0: ਅਸ ਅਸਤੀ ਰਥ ਸਵਾਰੀ
1: ਝੂਠਾ ਡਾਹ ਝੂਠ ਪਾਸਾਰੀ
0: ਜਿੰਦੀ ਏ ਤਿਸ ਬੁਝੇ ਨਾਮ ਵਿਗਾਨਾ
1: ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਤ ਤੂੰ ਲੈ ਆਨੇ
1: ਭਗਤ ਬਿਨਾ ਬੋ ਡੂਬੇ ਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰੱਖੋ ਮਨ ਮਾਹ
1: ਜਨਮ ਜਨਮ ਕਹਿ ਕੇ

0: ਅੰਤਰ ਵਸੇ ਬਾਰ ਵੀ ਓਹੀ
1: ਨਾਨਕ ਦਰਸ਼ਨ ਦੇਖ ਸਭ ਓਹੀ
0: ਆਪ ਸਤ ਕੀਆ ਸਭ ਸਤ।

Vaheguru. Vaheguru. Vaheguru. Vaheguru. Vaheguru.

Vaheguru, Vaheguru, Vaheguru, Guru, Vaheguru.

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਗਿਆਨ ਕਰ ਕਿਰਪਾ ਕਰੋ ਮੋਹਿ ਹਾਰ ਪਰਾ ਮੈਂ ਆਨ ਦੁਆਰ ਤੁਹਿ ਆਪਣਾ ਜਾਨ ਕਰੋ ਪ੍ਰਤ ਪਾਰਾ ਤੁਮ ਸਾਹਿ ਮੈਂ ਕਿੰਕਰ ਥਾਰਾ ਦਾਸ ਜਾਨ ਦੈ ਹਾਥ ਉਬਾਰੋ ਹਮਰੇ ਸਭ ਬੈਰੀਆਂ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਮਿਦ ਨਾਨਾ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਕੇ ਸ਼ਕਿਆਂ ਦੇ ਤਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਠ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ

ਸਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ।

ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਮ ਨੇ, ਤਾਣਿਆਂ ਦੇ ਤਾਮ ਨੇ, ਓਟਿਆਂ ਦੀ ਉੜ ਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਹਜੂਰ ਅਰਦਾਸ ਬੇਨਤੀ ਹੈ ਜੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਸਭ ਤੋਂ ਪਹਿਲਾਂ ਆਪਦੀਆਂ ਪਿਆਰੀਆਂ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ ਕੀਤੇ ਹਨ ਸੰਗਤੀ ਰੂਪ ਵਿੱਚ, ਉਪਰੰਤ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਕਿਰਪਾ ਕਰਨੀ ਪਾਤਸ਼ਾਹ ਜੀ, ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ। ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਗੁਰਮਤਿ ਅਨੁਸਾਰ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ। ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀਓ, ਕਾਕਾ ਜਗ ਸ਼ਾਨ ਸਿੰਘ ਦੀ ਸਿਹਤ ਜਾਬੀ ਵਾਸਤੇ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ, ਮੇਰਾ ਪ੍ਰਯਤ ਰੱਖਣਾ, ਆਪਣੇ ਬੱਚਿਆਂ ਦੀ ਆਵ ਲਾਜ ਰੱਖਣੀ। ਤਾਰਾ ਸਿੰਘ ਵੱਲੋਂ ਆਪਣੀ ਪਤਨੀ ਬੀਬੀ ਗੁਰਮੀਤ ਕੌਰ ਦੀ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ, ਕਿਰਪਾ ਕਰਨੀ ਜੀ, ਰਹਿਮਤਾਂ ਪ੍ਰਾਪਤ ਰੱਖਣਾ। ਚੜ੍ਹਦੀਆਂ ਕਲਾ ਬਖਸ਼ਣਾ, ਇੰਡੀਆ ਜਾ ਰਹੇ ਹਨ, ਰਸਤੇ ਵਿੱਚ ਬਾਤ ਕਾਰ ਦੇ ਸਾਈ ਹੋਣਾ ਸੱਚੇ ਪਾਤਸ਼ਾਹ ਜੀ। ਬੀਬੀ ਮਨਜੀਤ ਕੌਰ, ਕਾਕਾ ਰਵੀ ਸ਼ੇਰ ਸਿੰਘ ਵੱਲੋਂ ਸਿਹਤ ਜਾਬੀ ਹੋਣ ਤੇ ਸ਼ੁਕਰਾਨੇ ਦੀ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ, ਉਹ ਸੁਖਮਨੀ ਸਾਹਿਬ ਦੇ ਜਾਪ ਕਰਵਾਏ, ਪਰਿਵਾਰ ਦੇ ਗ੍ਰੀਨ ਕਾਰਡ ਅਤੇ ਇਮੀਗ੍ਰੇਸ਼ਨ ਦੇ ਕੇਸ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ। ਪਰਿਵਾਰ ਵੱਲੋਂ ਕਾਕਾ ਸ਼ਾਨ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ। ਬੀਬੀ ਜਸਵੰਤ ਕੌਰ ਦੀ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤਨਾ। ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸੇਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਲ ਰਾਜ ਕਰੇਗਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ, ਸੋਦਾ ਰਹਿਰਾ ਸਾਹਿਬ ਜੀਆਂ ਦੇ ਪਾਠ, ਅਰਦਾਸ ਗੁਰਨਾਮੇ ਸਰਵਣ ਕੀਤੇ ਹਨ। ਸਤਿਗੁਰੂ ਜੀ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਸੰਪੂਰਨਤਾ ਦਿਵਸ 30 ਤਰੀਕ ਐਤਵਾਰ ਵਾਲੇ ਦਿਨ ਆ ਰਹੇ ਹਨ, ਨਾਲ ਨਾਲ ਉਸ ਦਿਨ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਈਆਂ ਜਾਣੀਆਂ ਹਨ ਅਤੇ ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਵੀ ਹੋਣੀ ਹੈ। ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਭਰਨਾ ਜੀ, ਹਾਜ਼ਰੀਆਂ ਲਵਾਉਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਕੁਲਚੁਕ ਦੀ ਖਿਮਾ। ਸੋ ਆਓ ਹੁਣ ਆਪ ਜੀ ਨੇ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦਾ ਨਿਹਾਲ।

ਮੂਵੇ ਤੇਰੀ ਗਤ ਇਨਹਿ ਨਾ ਪਾਈ। ਧਰਮ ਸੰਚ ਸੰਚ ਰਾਜੇ ਮੂਵੇ ਗਡਲੇ ਕੰਚਨ ਪਹਾਰੀ। ਵੇਦ ਪੜੇ ਪੜ ਪੰਡਤ ਮੂਵੇ ਰੂਪ ਦੇਖ ਦੇਖ ਨਾਰੀ। ਤਾਂ ਅੰਤ ਵਿੱਚ ਕਹਿੰਦੇ ਨੇ ਰਾਮ ਨਾ ਬਿਨ ਸਭੇ ਬੇਬੂਤੇ। ਜਿੰਨੇ ਉੱਤਰੇ ਗਿਣਲੇ ਨੇ ਗਰੀਬ ਨਵਾਜ ਕਹਿੰਦੇ ਸਾਰਿਆਂ ਨੂੰ ਖਰਾਬ ਹੋਣਾ ਪੈਣਾ।

ਕਬੀਰਾ ਨਿਤ ਜਪੀਐ ਸਾਸ ਗ੍ਰਾਸ ਨਾਓ ਪਰਵਦ ਗਾਰਦਾ ਕਿਆ ਸੁਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ ਜਿਨ੍ਹਾਂ ਨੂੰ ਕਦੇ ਨਾਮ ਨਹੀਂ ਵਿਸਰਦਾ ਉਹਨਾਂ ਵਿੱਚੋਂ ਤੁਸੀਂ ਮਾਈ ਭਾਈ ਗੁਰਸਿੱਖ ਬਖਸ਼ੀਆਂ ਹੋਈਆਂ ਰੂਹਾਂ ਰੋਜ਼ਾਨਾ ਰੋਜ਼ਾਨਾ ਨੇਤਾ ਪ੍ਰਤੀ ਗੁਰੂ ਬਾਬਾ ਜੀ ਦੀ ਪਾਵਨ ਵਾਰਗਾ ਵਿੱਚ ਆ ਕੇ ਸੱਜ ਜਾਂਦੇ ਹੋ। ਅੰਮ੍ਰਿਤ ਬਾਣੀ ਵੀ ਨਾਮ ਹੈ, ਸਤਿਗੁਰੂ ਜੀ ਦੀ ਬਾਣੀ ਸੁਣ ਕੇ ਨਾਮ ਅਭਿਆਸ ਕਰਕੇ ਜ਼ਿੰਦਗੀ ਦੇ ਬੜਮੁੱਲੇ ਸਵਾਸਥ ਨੇ ਰੋਜ਼ਾਨਾ ਹੀ ਮੁੱਕਦੇ ਨੇ, ਰੋਜ਼ਾਨਾ ਹੀ ਮੁੱਕਦੇ ਨੇ। ਇਹਦੇ

ਗਿਆਨ ਮਿਲ ਗਿਆ ਗੁਰੂ ਦੇ ਜਾਪ ਜਪਣ ਨੂੰ। ਫਿਰ ਅਰਜ ਕਰਦਿਆਂ ਨਾਮ ਜਪਣ ਕੋ ਜਿਹ ਮਾ ਦਿੱਤੀ ਹਰ ਦਰਸ਼ਨ ਕੋ ਅੱਖੀ ਇੱਕ ਇੱਕ ਨਾਮ ਅਮੋ ਇੱਕ ਇੱਕ ਸਵਾਸ ਅਮੋਲਕ ਜਾਂਦਾ ਹੱਥ ਨ ਆਵੇ ਲੱਖੀ ਚੌਵੀ ਹਜ਼ਾਰ ਸਵਾਸ ਬੰਦੇ ਦੇ ਆਮਦਨ ਮੋਲ ਨਾ ਥੀਵੇ ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ। ਵੱਡਿਆਂ ਭਾਗਾਂ ਵਾਲੇ ਹੋ ਗੁਰੂ ਦਰਬਾਰ ਵਿੱਚ ਰੋਜ਼ਾਨਾ ਆ ਕੇ ਜੁੜ ਜਾਂਦੇ ਹੋ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਹੋ ਰਿਹਾ ਹੈ। ਲੜੀਵਾਰ ਗੁਰੂ ਸਵਾਰੀ ਸੰਗਤ ਜੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਚੱਲਦੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾਲੂ ਦਾਤਾਰ ਜੀ ਦੇ ਅੰਮ੍ਰਿਤ ਬਚਨਾਂ ਦੀ ਰੋਜ਼ਾਨਾ ਆਪਾਂ ਸਾਂਝ ਕਰਨ ਦਾ ਨਿਮਾਣਾ ਜਾਂ ਯਤਨ ਕਰਦੇ ਹਾਂ। ਅੱਜ ਗਰੀਬ ਨਿਵਾਜ ਹੋਰ

0: ਘਟਾ ਦਿਓ ਆਵਾਜ਼ ਪਾਵੇ।
1: ਆਖੋ ਗੱਜ ਕੇ ਸਤਨਾਮ ਸ਼੍ਰੀ, ਫਿਰ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਵੱਡਿਆਂ ਭਾਗਾਂ ਵਾਲੇ ਹੋ ਸਾਹਿਬ ਜੀ, ਅੱਜ ਕਿਰਪਾ ਕਰਦੇ ਨੇ ਖੱਖੇ ਅੱਖਰ ਦੁਆਰੇ ਖੁੰਦਕਾਰ। ਖੁੰਦਕਾਰ ਦਾ ਅਰਥ ਹੈ ਆਸਰਾ। ਜਦੋਂ ਤੁਸੀਂ ਗੁਰੂ ਕੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਵਚਨ ਪੜ੍ਹਦੇ ਹੋ ਤੇ ਤੁਹਾਨੂੰ ਇੱਕ ਬੋਲ ਹੋਰ ਮਿਲ ਜਾਂਦਾ ਹੈ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰ। ਕਿਉਂਕਿ ਮੈਂ ਤਾਂ ਦ੍ਰਿਸ਼ਟਾਂਤ ਦੇ ਦਿੱਤਾ ਵੀ ਸਮਝ ਜਿਹੜੀ ਹੈ ਵਧੇਰੇ ਆ ਜਾਵੇ। ਖੁੰਦਕਾਰ ਤੂੰ ਆਸਰਾ ਰੂਪ ਹੈ। ਅਗਲਾ ਬੋਲ ਹੈ ਸਾਹ। ਸਾਹ ਦਾ ਅਰਥ ਹੈ ਤੂੰ ਸਾਰਿਆਂ ਦਾ ਮਾਲਕ ਹੈ। ਅਗਲਾ ਅੱਖਰ ਹੈ ਆਲਮ। ਆਲਮ ਦਾ ਅਰਥ ਹੈ ਸੰਸਾਰ। ਕਾਰ ਖਰੀਦ, ਖਰੀਦ ਤੋਂ ਭਾਵ ਤੁਸਾਂ ਨੇ ਉਤਪੰਨ ਕੀਤਾ ਹੈ, ਸੰਸਾਰ ਨੂੰ ਸਿਰਜਿਆ ਹੈ। ਜਿਵੇਂ ਸਾਰਿਆਂ ਤੋਂ ਪਹਿਲਾਂ ਬਚਨ ਆਏ ਸੀ, ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ, ਤੇਵੇਂ ਇੱਥੇ ਗੁਰਦੇਵ ਮਹਾਰਾਜ ਕਹਿੰਦੇ ਨੇ ਕਾਰ ਖਰੀਦ। ਖਰੀਦ ਤੋਂ ਭਾਵ ਤੁਸਾਂ ਨੇ ਸ੍ਰਿਸ਼ਟੀ ਨੂੰ ਉਤਪੰਨ ਕੀਤਾ ਹੈ, ਜਿਨ ਖਰਚ ਦੀਆ, ਤੇ ਖਰਚ ਦੀਆ ਤੋਂ ਭਾਵ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ, ਤੇ ਤੁਸੀਂ ਉਹਨੂੰ ਪੈਦਾ ਕੇ ਰੋਜੀ ਵੀ ਦੇ ਰਹੇ ਹੋ, ਪ੍ਰਤਪਾਲਨਾ ਵੀ ਕਰ ਰਹੇ ਹੋ, ਸਾਰਿਆਂ ਦਾ ਤੁਸੀਂ ਆਸਰਾ ਹੋ, ਤੇ ਸਾਰੇ ਜੀਵਾਂ ਨੂੰ ਪੈਦਾ ਕਰਕੇ ਸਾਰਿਆਂ ਦੇ ਮਾਲਕ ਹੋ, ਤੇ ਸਾਰਿਆਂ ਨੂੰ ਰੋਜੀ ਵੀ ਦੇ ਰਹੇ ਹੋ। ਤਾਂ ਹੀ ਤਾਂ ਦਸ਼ਮੇਸ਼ ਪਿਤਾ ਮਹਾਰਾਜ ਕਹਿੰਦੇ ਨੇ ਦੀਨਣ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰ। ਥੋੜੀ ਘਟਾ ਦਿਓ ਅੱਜ। ਗਨੀਮਨ ਗਾਰ ਪਛ ਪਸੂ ਨਗ ਨਾਗ ਨਰਾਤਪ

ਤਨਹਾਰ, ਉਹ ਮੇਰਾ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਾਡੇ ਦੋਸ਼ਾਂ ਨੂੰ ਦੇਖਦਾ ਹੋਇਆ ਵੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਖਰਚ ਦੀਆ, ਉਹ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ ਤੇ ਜੀਵ ਨੂੰ ਇਹੀ ਤੇ ਭੁਲੇਖਾ ਪੈ ਜਾਂਦਾ ਹੈ ਨਾ। ਉਹ ਕਹਿੰਦਾ ਸ਼ਾਇਦ ਹੋ ਸਕਦਾ ਹੈ ਵੀ ਪਰਿਵਾਰ ਦੀ ਪਾਲਣਾ ਮੈਂ ਆਪ ਹੀ ਕਰਦਾ ਹੋਵਾਂ, ਪਰ ਪਾਲਣਾ ਕਰਨ ਵਾਲਾ ਨਜ਼ਰ ਨਹੀਂ ਆਉਂਦਾ। ਇਹੋ ਭੁਲੇਖਾ ਤਾਂ ਪੱਟੀ ਦੇ ਰਾਜੇ ਦੁਣੀ ਚੰਦ ਨੂੰ ਪੈ ਗਿਆ ਸੀ, ਜਿਹਦੀਆਂ ਬੱਚੀਆਂ 5 ਸਨ ਜਾਂ 6 ਸਨ। ਉਹ ਆਪਣੀਆਂ ਬੱਚੀਆਂ ਧੀਆਂ ਨੂੰ ਪੁੱਛਦਾ ਹੈ ਵੀ ਤੁਸੀਂ ਕਿਹਦਾ ਦਿੱਤਾ ਖਾਂਦੀਆਂ। ਉਹ 5 ਜਾਣੀਆਂ ਨੇ ਕਹਿ ਦਿੱਤਾ ਵੀ ਬਾਪ ਪਿਤਾ ਅਸੀਂ ਤੇਰਾ ਦਿੱਤਾ ਹੀ ਖਾ ਰਹੀਆਂ ਆ, ਪਰ ਜਿਹੜੀ ਸਾਰਿਆਂ ਤੋਂ ਛੋਟੀ ਸੀ ਨਾ, ਜਿਹਨੂੰ ਤੁਸੀਂ ਬੜੇ ਪਿਆਰ ਵਿੱਚ ਕਹਿੰਦੇ ਹੋ ਬੀਬਾ ਰਜਨੀ ਜੀ, ਉਹ ਬੋਲੀ ਨਾ, ਉਹ ਬਿਲਕੁਲ ਚੁੱਪ ਰਹੀ। ਦੁੜੀ ਚੰਦ ਨੇ ਫਿਰ ਉਹਨੂੰ ਪੁੱਛਿਆ, ਬੜਾ ਸੋਹਣਾ ਸੁੰਦਰ ਗੁਰਦੁਆਰਾ ਪੱਟੀ ਸ਼ਹਿਰ 'ਚ ਬਣਿਆ ਹੋਇਆ ਹੈ, ਇਤਿਹਾਸਕ ਗੁਰਦੁਆਰਾ ਹੈ। ਜਿਸ ਵੇਲੇ ਉਹ ਬੱਚੀ ਬੋਲੀ ਨਾ, ਦੂਜੀ ਵਾਰ ਬਾਪ ਫਿਰ ਪੁੱਛਦਾ ਹੈ, ਬੇਟਾ 4-5 ਜਾਣੀਆਂ ਬੋਲ ਪਈਆਂ ਨੇ, ਬਾਪ ਤੇਰਾ ਦਿੱਤਾ ਖਾ ਰਹੀਆਂ, ਤੂੰ ਨਹੀਂ ਬੋਲੀ? ਉਹ ਫਿਰ ਨਾ ਬੋਲੀ। ਫਿਰ ਕਹਿੰਦਾ ਰਜਨੀ ਤੂੰ ਦੱਸ ਵੀ ਕਿਹਦਾ ਦਿੱਤਾ ਖਾਨੀ ਆ? ਤੇ ਉਹ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗੀ, ਬਾਪੂ ਜੀ ਦਾ ਦਿੱਤਾ ਤੂੰ ਖਾਨਾ। ਆਖੋ ਸਤਨਾਮ ਸ਼੍ਰੀ। ਕਹਿਣ ਲੱਗੀ ਜਿਹਦਾ ਦਿੱਤਾ ਤੂੰ ਖਾਨਾ। ਉਹ ਹੈਰਾਨ ਹੋ ਗਿਆ, ਕਹਿਣ ਲੱਗਾ ਮੈਂ ਦਿੱਤਾ ਕਿਹਦਾ ਖਾਨਾ? ਤੇ ਉਹ ਬੀਬੀ ਸਦਾ ਸੁੱਤੇ ਸਿੱਧੀ ਸਹਿਜੇ ਜੇ ਬੋਲ, ਕਹਿਣ ਲੱਗੀ ਜਿਹੜਾ ਤੈਨੂੰ ਨਜ਼ਰ ਨਹੀਂ ਆਉਂਦਾ, ਜਿਹੜਾ ਸਾਰਿਆਂ ਦਾ ਮਾਲਕ ਹੈ, ਜਿਹਨੂੰ ਆਖਿਆ ਜਾਂਦਾ ਰੱਬ, ਅਕਾਲ ਪੁਰਖ ਪਰਮਾਤਮਾ, ਉਹ ਸਾਰੇ ਜੀਵਾਂ ਨੂੰ ਪੈਦਾ ਕਰਦਾ ਹੈ, ਤੇ ਪੈਦਾ ਕਰਕੇ ਬਾਪੂ ਉਹ ਨਜ਼ਰ ਨਹੀਂ ਆਉਂਦਾ ਤੇ ਉਹ ਰੋਜੀ ਸਾਰਿਆਂ ਨੂੰ ਦੇ ਰਿਹਾ ਹੈ। ਤੇ ਹੰਕਾਰ ਦੇ ਵਿੱਚ ਅਸੀਂ ਸੋਚਦਾ ਸੀ, ਸ਼ਾਇਦ ਇਹੀ ਭੁਲੇਖਾ ਬੰਦੇ ਦੇ ਮਨ ਵਿੱਚ ਪੈ ਜਾਂਦਾ ਹੈ ਵੀ ਅਗਰ ਮੈਂ ਨਾ ਹੋਵਾਂ ਤਾਂ ਪਰਿਵਾਰ ਦਾ ਰੁਜ਼ਗਾਰ ਹੀ ਨਾ ਚੱਲੇ। ਕਹਿਣ ਲੱਗਾ ਅਗਰ ਤੈਨੂੰ ਰੱਬ ਤੇ ਇੰਨਾ ਹੀ ਭਰੋਸਾ ਹੈ, ਰੱਬ ਤੇ ਇੰਨੀ ਪ੍ਰਤੀਤ ਹੈ, ਤੇ ਉਸ ਵੇਲੇ ਕਹਿਣ ਲੱਗਾ ਮੈਂ ਤੇਰਾ ਵਿਵਾਹ ਹੀ ਇਹੋ ਜਿਹੇ ਨਾਲ ਕਰ ਦੇਣਾ ਹੈ ਜਿਹੜਾ ਤੈਨੂੰ ਚੁੱਕ ਕੇ ਉਹਨੂੰ ਲੈ ਕੇ ਤੁਰਨਾ ਪੈ ਜਾਵੇ, ਫਿਰ ਮੈਂ ਵੇਖਾਂਗਾ ਰੱਬ ਕਿਵੇਂ ਪਾਲਦਾ ਹੈ, ਕਿਹਦੇ ਨਾਲ ਵਿਵਾਹ ਕਰਦਾ। ਤੁਹਾਨੂੰ ਪਤਾ ਪਿੰਗਲੇ ਨਾਲ ਕਰਦਾ, ਸਤਵੰਤੀ ਹੈ, ਇਨਕਾਰ ਨਹੀਂ ਕੀਤਾ, ਸਤ ਬਚਨ ਕਹਿ ਕੇ ਸਵੀਕਾਰ ਕੀਤਾ ਹੈ, ਵਹੀਏ ਵਿੱਚ ਪਾ ਕੇ ਉਹਨੂੰ ਲੈ ਤੁਰੀ ਹੈ, ਪਿੰਡਾਂ ਪਿੰਡਾਂ ਤੋਂ ਮੰਗ ਮੰਗ ਕੇ, ਨਾਲੇ ਪਹਿਲਾਂ ਉਹਨੂੰ ਛਕਾਉਂਦੀ ਹੈ ਤੇ ਮਗਰੋਂ ਆਪ ਛਕਦੀ ਹੈ। ਬੀਬਾ ਦਾ ਧਰਮ ਹੋਇਆ ਕਰਦਾ ਹੈ। ਕਹਿੰਦੇ ਸਮਾਂ ਚੱਲਦਾ ਗਿਆ, ਚੱਲਦਿਆਂ ਚੱਲਦਿਆਂ ਵਾਹਿਗੁਰੂ ਵਾਹਿਗੁਰੂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੱਚੇ ਪਾਤਸ਼ਾਹ ਜੀ ਦੇ ਘਰ ਪਹੁੰਚ ਗਏ, ਜੇ ਪਤਾ ਨਹੀਂ ਉਦੋਂ ਇਹ ਗੁਰੂ ਰਾਮਦਾਸ ਮਹਾਰਾਜ ਦਾ ਘਰ ਹੈ ਜਿੱਥੇ ਦੁੱਖ ਭੰਜਨ ਵੇਰ ਹੈ। ਉੱਥੇ ਆਪਣੇ ਧਰਮ ਪਤੀ ਨੂੰ ਛੱਡ ਕੇ ਤੇ ਲਾਗੇ ਤੁੰਗ ਪਿੰਡ ਹੈ, ਉੱਥੋਂ ਮੰਗਣ ਵਾਸਤੇ ਜਾਂਦੀ ਹੈ। ਤੇ ਜਿਸ ਵੇਲੇ ਮੰਗ ਕੇ ਲਿਆਉਂਦੀ ਸੀ, ਪਹਿਲਾਂ ਆਪਣੇ ਪਤੀ ਨੂੰ ਸੁਕਾਉਂਦੀ ਸੀ, ਪਤ ਬ੍ਰਤਾ ਵਾਲੀ ਭੈਣ ਸੀ, ਇਹ ਥੱਲੇ ਬੈਠਾ ਹੋਇਆ ਬੇਰ ਦੇ ਸੋਚੀ ਜਾਂਦਾ ਹੈ, ਜਾਂ ਛੱਪੜੀ ਜੀ ਹੈ ਉਹਦੇ ਵੱਲੇ ਵੇਖਦਾ ਵੇਖਦਾ ਕੁਝ ਐਸੀ ਵਾਰਤਾ ਆਉਂਦੀ ਹੈ। ਭਾਈ ਸਾਹਿਬ ਜੀ ਨੇ ਲਿਖਿਆ ਕਵੀ ਰਾਜ ਨੇ ਕਾਵਾਂ ਦੀ ਵਾਰਤਾ ਚੱਲੀ, ਉਹ ਹੰਸ ਬੰਗਲੇ ਤੋਂ ਹੰਸ ਬਣ ਗਏ ਨੇ। ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਹਾਤਾ ਕਊਆ ਹੰਸ, ਉਹ ਗੁਰੂ ਅਮਰ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀਆਂ ਬਰਕਤਾਂ ਨੇ। ਤੇ ਰਿੜਦਿਆਂ ਰਿੜਦਿਆਂ ਰਿੜਦਿਆਂ ਰਿੜਦਿਆਂ ਜਿਸ ਵੇਲੇ ਇਸ਼ਨਾਨ ਕੀਤਾ, ਕੰਚਨ ਵਰਗਾ ਬਣ ਗਿਆ, ਵਾਪਸ ਆਉਂਦੀ ਹੈ, ਵੇਖਦੀ ਹੈ, ਉਹ ਕਹਿੰਦਾ ਮੈਂ ਤੇਰਾ ਪਤੀ ਹੈ, ਉਹ ਯਕੀਨ ਨਹੀਂ ਕਰਦੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆ ਜਾਂਦੇ, ਮੁੱਕ ਦੀ ਗੱਲ ਕਰੀਏ, ਸਤਿਗੁਰੂ ਮਹਾਰਾਜ ਕਹਿਣ ਲੱਗੇ ਬੀਬਾ ਇਹ ਹੀ ਤੇਰਾ ਧਰਮ ਪਤੀ ਹੈ। ਤਾਂ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਸ ਪਰਮਾਤਮਾ ਤੇ ਤੂੰ ਭਰੋਸਾ ਕਰਕੇ ਸਵੀਕਾਰ ਕੀਤਾ ਹੈ, ਪਰਮਾਤਮਾ ਪਾਲਣ ਵਾਲਾ, ਬੀਬੀ ਰਜਨੀ ਤੇਰਾ ਰਹਿੰਦਾ ਦੁਨੀਆਂ ਤੱਕ ਨਾਮ ਰਵੇਗਾ। ਜਿਨ੍ਹਾਂ ਨੂੰ ਮੇਰੇ ਵਾਹਿਗੁਰੂ ਜੀ ਤੇ ਪ੍ਰਤੀਤ ਹੈ ਤੇ ਭਰੋਸਾ ਹੈ, ਪਾਲਣ ਵਾਲਾ ਵਾਹਿਗੁਰੂ ਹੈ, ਤਾਂ ਹੀ ਇਹ ਤੁਸੀਂ ਸ਼ਬਦ ਪੜ੍ਹਦੇ ਰਹਿੰਦੇ ਹੋ, ਰੈਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣ, ਜੀ ਜੰਤ ਸਰਬਤ ਨਾਉ ਤੇਰਾ ਧਿਆਵਣ, ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ। ਪਰ ਜੇ ਪ੍ਰਤੀਤ ਨਹੀਂ ਆਈ

ਨਹੀਂ ਹੈ, ਗੁਰੂ ਤੇ ਭਰੋਸਾ ਨਹੀਂ ਜੇ ਗੁਰਮੁਖੋ ਤਾਂ। ਗਰੀਬ ਨਿਵਾਸ ਜੀ ਕਹਿੰਦੇ ਸਵੇਰ ਤੋਂ ਸ਼ਾਮ ਤੱਕ ਚੱਕਰ ਲਾ, ਪ੍ਰਾਪਤੀ ਨਹੀਂ ਹੋਣੀ। ਉਹ ਮੇਰਾ ਵਾਹਿਗੁਰੂ ਸਾਰਿਆਂ ਦਾ ਮਾਲਕ ਹੈ, ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਤੇ ਪੈਦਾ ਕਰਕੇ ਸੰਸਾਰ ਦੀ ਵੱਖਰੀ ਬਾਤ ਹੈ। ਜਿੰਨੀਆਂ ਮੇਰੇ ਵਾਹਿਗੁਰੂ ਜੀ ਨੇ ਜੀਵ ਪੈਦਾ ਕੀਤੇ ਨੇ ਉਹ ਸਾਰਿਆਂ ਨੂੰ ਰੋਜੀ ਦੇ ਰਿਹਾ ਹੈ। ਇੱਥੇ ਇਹੀ ਤਾਂ

ਬੰਧਨ ਜਾਕੇ ਸਭ ਜਗ ਵਧਿਆ, ਅਵਰੀ ਕਾ ਨਹੀਂ ਹੁਕਮ ਪਿਆ। ਵੀ ਜਿਹਦੇ ਹੁਕਮ ਅੰਦਰ ਸਾਰਾ ਸੰਸਾਰ ਬੱਝਾ ਹੋਇਆ, ਉਹਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਅਵਰੀ ਕਾ ਨਹੀਂ ਹੁਕਮ ਪਿਆ, ਵਾਹਿਗੁਰੂ ਜੀ ਦੇ ਹੁਕਮ ਤੋਂ ਬਿਨਾਂ ਕਿਸੇ ਦਾ ਹੁਕਮ ਨਹੀਂ ਚੱਲਦਾ। ਕੇਵਲ ਮੇਰੇ ਵਾਹਿਗੁਰੂ ਜੀ ਦੇ ਹੁਕਮ ਅੰਦਰ ਹੀ ਸੰਸਾਰ ਚੱਲ ਰਿਹਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਬਸ ਉਹਦੇ ਹੁਕਮ ਨੂੰ ਜਾਣਨ ਦੀ ਲੋੜ ਹੈ। ਸਾਹਿਬ ਜੀ ਅੱਜ ਇਹੀ ਤਾਂ ਕਿਰਪਾ ਕਰਦੇ ਨੇ, ਬੰਧਨ ਜਾ ਕੇ ਸਭ ਜਗ ਵਧਿਆ, ਜਿਹਦੇ ਹੁਕਮ ਰੂਪੀ ਬੰਧਨਾਂ ਵਿੱਚ ਸਾਰਾ ਸੰਸਾਰ ਬੱਝਾ ਹੋਇਆ ਹੈ। ਤਾਂ ਹੀ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕਹੇ ਸਨ, ਕੀਤਾ ਕਰਨਾ ਸਰਬ ਰਜਾਈ। ਰਜਾਈ ਦਾ ਹੋਰ ਕੀ ਅਰਥ ਹੁੰਦਾ ਹੈ? ਘਟਨੇ ਹੁੰਦੀ ਵਾਰ। ਰਜਾਈ ਦਾ ਕੀ ਅਰਥ ਹੁੰਦਾ? ਹੁਕਮ ਚੱਲਣਾ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਆਪਣਾ ਕੀਤਾ ਕੁਝ ਨਹੀਂ ਹੁੰਦਾ। ਹੇ ਪਰਮਾਤਮਾ, ਜੋ ਤੂੰ ਰੱਖ ਰਿਹਾ ਹੈ ਤੇਰਾ ਕੀਤਾ ਹੋ ਰਿਹਾ, ਤੇਰੇ ਕੀਤੇ ਤੋਂ ਬਿਨਾਂ ਕੁਝ ਨਹੀਂ ਹੋ ਰਿਹਾ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਮੇਰੇ ਹਰ ਜੀਉ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਕੈ, ਜਿਉਂ ਭਾਵੈ ਤਿਵੈ ਬਖਸ਼। ਜਿਵੇਂ ਤੁਹਾਨੂੰ ਪਾਉਂਦਾ ਹੈ ਨਾ, ਹੇ ਮੇਰੇ ਗਰੀਬ ਨਿਵਾਸ, ਤਿਵੇਂ ਤੁਸੀਂ ਬਖਸ਼ੋ। ਤਾਂ ਇੱਥੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਅੱਜ ਕਿਰਪਾ

ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੱਗੇ ਅੱਖਰ ਦੁਆਰੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਗੋਏ ਦਾ ਅਰਥ ਹੁੰਦਾ ਮਲਾਉਣਾ, ਗੁੰਨਣਾ, ਜਿਵੇਂ ਆਟਾ ਗੁੰਨੀ ਦਾ, ਜਿਵੇਂ ਘੁਮਿਆਰ ਵੀਰ ਮਿੱਟੀ ਨੂੰ ਗੁੰਨਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਗੋਇਆ ਕੇ ਮਲਾਇਆ ਹੋਇਆ ਹੈ। ਦੂਸਰਾ ਇਹਦਾ ਅਰਥ ਕਰਦੇ ਨੇ ਗੋਏ ਨਾਮ ਹੈ ਬਾਣੀ ਦਾ, ਗਾਏ ਨਾਮ ਹੈ ਗਾਉਣ ਦਾ। ਜਿਨ ਛੋਟੀ, ਜਿਸ ਪ੍ਰਾਣੀ ਨੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਗਾਉਣਾ ਕੇ ਪੜ੍ਹਨਾ ਛੱਡ ਦਿੱਤਾ ਹੈ, ਭਾਵ ਬਾਣੀ ਤੋਂ ਸੱਖਣਾ ਹੋ ਗਿਆ ਹੈ। ਗੱਲੀ ਗੋਬਿੰਦ ਗਰਭ ਭਇਆ, ਤੇ ਗੱਲਾਂ ਬਾਤਾਂ ਦੇ ਨਾਲ ਬਹੁਤ ਕੁਝ ਏਦਾਂ ਏਦਾਂ ਦੀਆਂ ਵਿਚਾਰਾਂ ਕਰਦਾ ਹੈ, ਜਿਹਨੂੰ ਤੁਸੀਂ ਮਹਾਰਾਜ ਦੀ ਬਾਣੀ ਚ ਕਹਿੰਦੇ ਗੱਲੀ ਸੋ ਸੱਜਣ ਵੀ। ਗੱਲਾਂ ਵਾਲੇ ਤੇ ਤੁਹਾਨੂੰ ਬਹੁਤ ਮਿਲ ਜਾਣੇ ਨੇ, ਕਮਾਈ ਵਾਲੇ ਬਹੁਤ ਘੱਟ ਮਿਲਦੇ ਨੇ। ਗੱਲੀ ਅਸੀਂ ਚੰਗੀ ਆ, ਆਚਾਰੀ ਬੁਰੀ ਆ, ਮਨੋ ਕੁਸੁੱਧਾ ਕਾਲੀ ਆ, ਬਾਹਰ ਚਿੱਟਵੀ ਆ, ਰੀਸਾ ਕਰੈ ਤਨਾੜੀਆਂ ਜੋ ਸੇਵੈ ਦਰ ਖੜੀ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੰਕਾਰੀ ਬਣਿਆ ਹੋਇਆ ਹੈ। ਘੜ ਭਾਂਡੇ ਜਿਨ ਆਵੀ ਸਾਰ ਜੀ ਚਾੜ ਨਵਾਹੇ ਤਈ ਕੀ ਆ, ਭਈ ਜਿਹਨੇ ਬਾਣੀ, ਵਾਹਿਗੁਰੂ ਵਾਹਿਗੁਰੂ, ਜਿਹਨੇ ਬਾਣੀ ਨੂੰ ਛੱਡ ਦਿੱਤਾ ਹੈ, ਬਾਣੀ ਤੋਂ ਸੱਖਣਾ ਹੋ ਗਿਆ ਹੈ। ਜਿਵੇਂ ਇੱਕ ਘੁਮਿਆਰ ਵੀਰ ਜਦੋਂ ਭਾਂਡਿਆਂ ਨੂੰ ਘੜਦਾ ਹੈ, ਉਹ ਆਵਾ ਤਿਆਰ ਕਰਦਾ, ਉਸ ਆਵੇ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਜਿਹੜੀ ਇੱਟ ਲੱਗਦੀ ਉਹਨੂੰ ਸਾਰਿਆਂ ਤੋਂ ਮੂਹਰਲੀ ਇੱਟ ਕਿਹਾ ਜਾਂਦਾ ਹੈ, ਪਹਿਲੀ ਇੱਟ ਕਿਹਾ ਜਾਂਦਾ ਹੈ। ਤੇ ਜਿਸ ਵੇਲੇ ਆਵੇ ਵਿੱਚ ਅੱਗ ਬਾਲੀ ਜਾਂਦੀ ਹੈ ਉਹਨੂੰ ਸਾਰਿਆਂ ਤੋਂ ਜ਼ਿਆਦਾ ਸੇਕ ਲੱਗਦਾ, ਕਿਉਂਕਿ ਉਹ ਸਾਰਿਆਂ ਤੋਂ ਅੱਗੇ ਲੱਗੀ ਹੋਈ ਹੈ। ਅੱਜ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਕਰਦੇ ਨੇ, ਜਿਹਨੇ ਬਾਣੀ ਨੂੰ ਛੱਡ ਦਿੱਤਾ ਹੈ, ਗੱਲਾਂ ਬਾਤਾਂ ਕਰਕੇ ਬਹੁਤ ਕੁਝ ਹੈ, ਹੰਕਾਰੀ ਬਣ ਚੁੱਕਾ ਹੈ। ਸਾਹਿਬ ਜੀ ਕਹਿੰਦੇ ਜਿਵੇਂ ਉਹ ਭਾਂਡੇ ਪਕਾਉਣ ਵਾਲਾ ਘੁਮਿਆਰ ਵੀਰ ਇੱਟ ਨੂੰ ਅੱਗੇ ਕਰਦਾ ਨੂੰ ਸਜ਼ਾ ਮਿਲਦੀ ਹੈ, ਤੇਵੇਂ ਸਤਿਗੁਰੂ ਮਹਾਰਾਜ ਕਹਿੰਦੇ ਉਹਦੀ ਹਾਲਤ ਹੁੰਦੀ ਹੈ। ਵਾਹੇ ਤਹੀ ਕੀ ਆ, ਜਾਂ ਜਿਹਨੇ ਬਾਣੀ ਨੂੰ ਛੱਡ ਦਿੱਤਾ ਹੈ, ਗੱਲਾਂ ਵਾਸਤੇ ਬਹੁਤ ਹੈ, ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦਾ ਆਉਣ ਜਾਣ ਦਾ ਚੱਕਰ ਨਹੀਂ ਮੁੱਕਦਾ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਗੱਲਾਂ ਨਾਲ ਨਹੀਂ ਹੈ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਤੇ ਕੇਵਲ ਕਮਾਈ ਦੀ ਬਾਤ ਹੁੰਦੀ ਹੈ। ਇੱਕ ਛੋਟੀ ਜਿਹੀ ਗਾਥਾ ਸਾਂਝੀ ਕਰ ਲਵਾਂ। ਵੈਸੇ ਮੇਰੀ ਆਦਤ ਹੁੰਦੀ ਹੈ ਵੀ ਬਾਣੀ ਚੱਲਦੀ ਰਹੇ, ਕੁਝ ਪ੍ਰੋਬਲਮ ਕਰਕੇ ਥੋੜ੍ਹਾ ਜਿਹਾ ਟਕਾ ਨਹੀਂ ਬਣ ਰਿਹਾ। ਕਬੀਰ ਸਾਹਿਬ ਜੀ ਦੀ ਇੱਕ ਛੋਟੀ ਜਿਹੀ ਗਾਥਾ ਤੁਹਾਡੇ ਨਾਲ ਸਾਂਝੀ ਕਰੀਏ। ਕਬੀਰ ਸਾਹਿਬ ਜੀ ਗੱਲਾਂ ਵਿੱਚ ਨਹੀਂ ਹੈ, ਉਹ ਕੇਵਲ ਬਾਣੀ ਦੇ ਵਿੱਚ, ਨਾਮ ਦੇ ਵਿੱਚ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਗੁਰੂ ਸਵਾਰੀ ਸੰਗਤ ਜੀ, ਕਬੀਰ ਜੀ ਦੀ ਮਹਿਮਾ ਬਹੁਤ ਵੱਡੀ ਹੋਣ ਲੱਗ ਪਈ। ਤਾਂ ਜਿਸ ਵੇਲੇ ਮਹਿਮਾ ਹੋਣ ਲੱਗੀ ਹੈ, ਉਸ ਵੇਲੇ ਕਈਆਂ ਤੋਂ ਮਹਿਮਾ ਬਰਦਾਸ਼ਤ ਨਹੀਂ ਹੋਇਆ ਕਰਦੀ। ਲਾਗੇ ਕਿਸੇ ਬੰਦੇ ਨੇ ਆ ਕੇ ਵੇਖਿਆ ਵੀ ਕਬੀਰ ਸਾਹਿਬ ਜੀ ਦੀ ਮਹਿਮਾ ਬੜੀ ਹੋ ਰਹੀ ਹੈ। ਬਾਤ ਕਈ ਵਾਰ ਏਦਾਂ ਦੀ ਬਣ ਜਾਂਦੀ ਹੈ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ। ਜਿਵੇਂ ਸਾਉਣ ਭਾਦਰੋਂ ਦੇ ਮਹੀਨੇ ਅੰਦਰ ਬਾਰਿਸ਼ ਪੈਂਦੀ ਹੈ ਤਾਂ ਨਿੱਕੇ ਨਿੱਕੇ ਕੀੜੇ ਪੈਦਾ ਹੋ ਜਾਂਦੇ ਨੇ। ਆਪਾਂ ਨੂੰ ਕਈ ਵਾਰ ਬਜ਼ੁਰਗ ਮਾਈਆਂ ਕਿਆ ਕਰਦੀਆਂ ਸੀ, ਸ਼ਾਮਾਂ ਦੇ ਵੇਲੇ ਬਾਰਿਸ਼ ਪੈ ਕੇ ਹਟਦੇ ਸੀ, ਅੰਨ ਜਲ ਟਾਈਮ ਨਾਲ ਛਕ ਲਓ ਕਿਉਂਕਿ ਇਹ ਕੀੜੇ ਉੱਡ ਜਾਣਗੇ। ਤਾਂ ਗੁਰੂ ਸਵਾਰੀ ਸੰਗਤ ਜੀ, ਉਹ ਕੀੜੇ ਜਿਹੜੇ ਛੋਟੇ ਛੋਟੇ ਜਦੋਂ ਖੰਭ ਲੱਗਦੇ ਨੇ, ਆਖੋ ਹੁਣ ਸਤਨਾਮ ਸ਼੍ਰੀ ਵਾਹਿਗੁਰੂ, ਤੇ ਉਹਨਾਂ ਦੇ ਜਦੋਂ ਖੰਭ ਲੱਗਦੇ ਨੇ, ਉਡਾਰੀ ਮਾਰਨ ਦਾ ਉਹ ਯਤਨ ਕਰਦੇ ਨੇ, ਅਗਰ ਉਹ ਕੀੜੇ ਇਹ ਗੱਲ ਕਹਿਣ ਵੀ ਜਿਹੜੇ ਆਕਾਸ਼ ਵਿੱਚ ਉੱਡਣ ਵਾਲੇ ਪੰਛੀ ਨੇ, ਅਸੀਂ ਉਹਨਾਂ ਦੀ ਰੀਸ ਕਰ ਲਈਏ, ਤੇ ਬਾਤ ਹੋ ਨਹੀਂ ਸਕਦੀ। ਕਿਉਂ? ਥੋੜ੍ਹਾ ਜਿਹਾ ਉੱਡਣਗੇ ਤੇ ਜਿਉਂ ਹੀ ਉਡਾਰੀ ਮਾਰਨਗੇ ਉਹਨਾਂ ਦਾ ਖੰਭ ਜਿਹੜਾ ਹੈ ਟੁੱਟ ਜਾਣਾ। ਇੱਕ ਹੋਰ ਬੋਲ ਆਉਂਦਾ ਹੈ, ਚੜਕੈ ਘੋੜੜੈ ਕੁੰਦੇ ਪਕੜ ਹੈ, ਖੂੰਡੀ ਦੀ ਖੇਡਾਰੀ ਹੰਸਾਂ ਸੇਤੀ ਚਿੱਤ ਉਲਾਸਾ, ਕੁੱਕੜ ਦੀ
ਉਹ ਉਡਾਰੀ, ਤੁਹਾਨੂੰ ਪਤਾ ਕੁੱਕੜ ਇੱਕ ਰੂੜੀ ਤੋਂ ਉੱਡ ਕੇ ਦੂਜੇ ਰੂੜੀ ਤੇ ਜਾ ਪੈਂਦਾ, ਉਹਦੀ ਉਡਾਰੀ ਕਿੰਨੀ ਕੁ ਹੈ। ਅਗਰ ਕੁੱਕੜ ਇਹ ਕਵੇ ਵੀ ਜਿਹੜੇ ਉੱਡਣ ਵਾਲੇ ਹੰਸ ਨੇ ਮਾਨ ਸਰੋਵਰ ਤੇ ਜਾਂਦੇ ਨੇ, ਮੈਂ ਉਹਨਾਂ ਦੀ ਬਰਾਬਰੀ ਕਰ ਲਾਂ, ਤਾਂ ਇਹ ਕਦੇ ਨਹੀਂ ਹੋ ਸਕਦੀ। ਖੁੰਦੇ ਖੁੰਡੀ ਖੇਡਣ ਵਾਲਾ ਇਹ ਕਵੇ ਮੈਂ ਘੋੜੇ ਤੇ ਸਵਾਰ ਹੋ ਕੇ ਮੈਦਾਨੇ ਜੰਗ ਵਿੱਚ ਜੰਗ ਯੁੱਧ ਕਰਕੇ ਜੇਤਾ ਵਾ, ਤਾਂ ਇਹ ਕਦੇ ਵੀ ਨਹੀਂ ਹੋ ਸਕਦਾ। ਕਹਿੰਦੇ ਜਦੋਂ ਕਬੀਰ ਸਾਹਿਬ ਜੀ ਦੀ ਮਹਿਮਾ ਆਉਣ ਲੱਗੀ ਨਾ, ਕਬੀਰ ਸਾਹਿਬ ਜੀ ਦੀ ਕਮਾਈ ਹੈ। ਇੱਕ ਬੰਦੇ ਨੇ ਆ ਕੇ ਵੇਖਿਆ ਆਂਢ ਗੁਆਂਢ ਵਾਲੇ ਨੇ ਵੀ ਕਬੀਰ ਸਾਹਿਬ ਜੀ ਦੀ ਮਹਿਮਾ ਕਿਉਂ ਹੋ ਰਹੀ ਹੈ। ਕਬੀਰ ਸਾਹਿਬ ਜੀ ਜਾਣ ਗਏ ਵੀ ਸਾਡੀ ਮਹਿਮਾ ਇੱਥੋਂ ਬਰਦਾਸ਼ਤ ਨਹੀਂ ਹੁੰਦੀ, ਇਹ ਤਾਂ ਸਾਨੂੰ ਵੇਖਣ ਵਾਸਤੇ ਆਇਆ ਹੈ। ਤੇ ਕਬੀਰ ਸਾਹਿਬ ਜੀ ਆਪਣੀ ਧਰਮ ਸੁਪਤਨੀ ਸਾਡੀ ਮਾਤਾ ਮਾਤਾ ਲੋਈ ਜੀ ਨੂੰ ਕਹਿਣ ਲੱਗੇ, ਲੋਈਏ ਦੁਪਹਿਰਾਂ ਦਾ ਦਿਨ ਲੱਗਾ ਹੋਇਆ ਸੀ, ਦੁਪਹਿਰ ਦਾ ਸਮਾਂ ਸੀ, ਕਹਿਣ ਲੱਗੀ ਹਾਂਜੀ ਸਵਾਮੀ ਜੀ ਹੁਕਮ ਕੀ ਹੈ। ਲੋਈ ਨੇ ਅੱਗੋਂ ਆਵਾਜ਼ ਕੀ ਦਿੱਤੀ, ਸਵਾਮੀ ਜੀ ਮਾਲਕ ਜੀ ਪਤੀ ਨੂੰ ਹੁਕਮ ਕੀ ਹੈ। ਤਾਂ ਕਬੀਰ ਸਾਹਿਬ ਜੀ ਕਹਿੰਦੇ, ਲੋਈਏ ਆਕਾਸ਼ ਵੱਲੇ ਵੇਖ। ਕਹਿਣ ਲੱਗੀ ਜੀ ਵੇਖ ਲਿਆ। ਕਹਿੰਦੇ ਧਿਆਨ ਨਾਲ ਵੇਖ, ਵੇਖ ਲਿਆ। ਕਹਿੰਦੀ ਬੱਦਲ ਬੜੇ ਚੜ ਕੇ ਆ ਗਏ ਨੇ। ਕਹਿੰਦੀ ਸਤਿਵਚਨ ਜੀ ਬੱਦਲ ਆ ਗਏ ਨੇ, ਫਿਰ ਕੀ ਕਰਨਾ ਚਾਹੀਦਾ। ਕਹਿਣ ਲੱਗਾ ਤੈਨੂੰ ਪਤਾ ਹੋਣਾ ਚਾਹੀਦਾ ਹੈ ਨਾ, ਆਪਣਾ ਕੋਠਾ ਚੋਰਿਆ, ਦੁਪਹਿਰਾਂ ਲੱਗੀਆਂ ਹੋਈਆਂ ਨੇ। ਹਾਂਜੀ ਸਤਿਵਚਨ ਜੀ, ਫਿਰ ਕੀ ਕਰਨਾ ਚਾਹੀਦਾ। ਉਹ ਸੁਣੀ ਜਾ ਰਿਹਾ, ਸੁਣੀ ਜਾ ਰਿਹਾ। ਜਿਸ ਵੇਲੇ ਸੁਣਦਾ ਗਿਆ, ਕਹਿਣ ਲੱਗੀ ਲੋਈ ਹੁਣ ਕੀ ਕਰਨਾ ਚਾਹੀਦਾ। ਕਹਿਣ ਲੱਗੇ ਇੱਦਾਂ ਕਰ ਲੋਈਏ, ਆ ਬਾਹਰ ਆਪਣੀ ਜਿਹੜੀ ਜ਼ਮੀਨ ਆ ਨਾ, ਇਹਦੇ ਵਿੱਚੋਂ ਮਿੱਟੀ ਲੈ ਕੇ ਆ, ਇਹਦੇ ਵਿੱਚੋਂ ਮਿੱਟੀ ਲੈ ਕਰਕੇ ਆ। ਕਹਿੰਦੇ ਲੱਗੀ ਸਤਿਵਚਨ ਜੀ, ਸਤਿਵਚਨ ਜੀ ਮਿੱਟੀ ਲੈ ਆਈ। ਜਦੋਂ ਮਿੱਟੀ ਲੈ ਆਈ, ਕਹਿਣ ਲੱਗੀ ਹੁਣ ਮਾਲਕ ਜੀ ਕੀ ਹੁਕਮ ਜੇ। ਤੇ ਕਬੀਰ ਸਾਹਿਬ ਜੀ ਕਹਿਣ ਲੱਗੇ, ਲੋਈਏ ਹੁਣ ਤੂੰ ਇੱਦਾਂ ਕਰ ਵੀ ਥਾਪੀ ਲੈ ਕੇ ਨਾ, ਥਾਪੀ ਪਤਾ ਤੁਹਾਨੂੰ ਜਿਹਦੇ ਨਾਲ ਕੱਪੜੇ, ਥਾਪੀ ਲੈ ਕੇ ਤੈਨੂੰ ਬਿਲਕੁਲ ਕੁੱਟ ਦੇ, ਕੁੱਟ ਦਿੱਤੀ ਸਤਿਵਚਨ ਜੀ। ਕਹਿਣ ਲੱਗੀ ਹੁਣ ਕੀ ਚਾਹੀਦਾ ਹੈ। ਕਹਿਣ ਲੱਗੇ ਉਹਨੂੰ ਕੱਪੜੇ ਛਾਣ ਕਰ ਦੇ, ਕੱਪੜੇ ਛਾਣ ਕਰ ਦੇ, ਛਾਣ ਦਿੱਤੀ। ਉਹ ਸਾਰਾ ਕੁਝ ਵੇਂਹਦਾ ਰਿਹਾ। ਕਹਿਣ ਲੱਗੇ ਖੀਰ ਤੇ ਲੋਈਏ ਬੱਦਲ ਬਹੁਤ ਜ਼ਿਆਦਾ ਆ ਗਏ ਨੇ, ਮੀਂਹ ਪੈਣ ਵਾਸਤੇ ਬਿਲਕੁਲ ਤਿਆਰ ਹੋ ਚੁੱਕਾ ਹੈ। ਹੁਣ ਤੂੰ ਏਦਾਂ ਕਰ, ਜਿਹੜਾ ਅੰਦਰ ਦੇਸੀ ਘਿਓ ਦਾ 5 ਕਿਲੋ ਦਾ ਡੱਬਾ ਪਿਆ ਹੋਇਆ ਹੈ ਨਾ, ਉਹ ਮਿੱਟੀ ਵਿੱਚ ਗੁੰਨ ਕੇ ਦੇ ਉੱਤੇ ਕੋਠਾ ਲਿੰਬ ਦੇ। ਕਹਿਣ ਲੱਗੀ ਸਤਿਵਚਨ ਜੀ, ਸਾਰਾ ਕੁਝ ਵੇਖਦਾ ਰਿਹਾ, ਲੋਹੀ ਨੇ ਕਰ ਦਿੱਤਾ। ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਸਾਰਾ ਕੁੱਤ ਕਹਿੰਦਾ ਗੱਲ ਤੇ ਇੰਨੀ ਕਿਹਾ ਇਹਨਾਂ ਦੇ ਘਰ ਸਤਿਵਚਨ ਸਤਿਵਚਨ ਚੱਲਦਾ ਹੈ, ਮਹਿਮਾ ਆਪੇ ਹੀ ਇਹਨਾਂ ਦੀ ਹੋਈ ਜਾਂਦੀ ਹੈ। ਕਹਿਣ ਲੱਗਾ ਕੰਮ ਸੌਖਾ ਹੀ ਆ, ਇਹ ਗੱਲ ਜਾ ਕੇ ਤੇ ਆਪਣੀ ਘਰਵਾਲੀ ਤੋਂ ਮੈਂ ਵੀ ਕਰਵਾ ਲੈਣਾ ਹੈ, ਇਹ ਕੋਈ ਵੱਡੀ ਬਾਤ ਨਹੀਂ ਹੈ। ਤੇ ਜਾਂਦਿਆਂ ਸਾਰ ਕਹਿਣ ਲੱਗਾ, ਕਰਮਾਂ ਵਾਲੀਏ ਬੱਦਲ ਬੜੇ ਚੜ ਕੇ ਆ ਗਏ। ਕਹਿਣ ਲੱਗੀ ਅੱਖਾਂ ਤੋਂ ਦੀਦਾ ਕੇ ਬੰਦ ਹੋ ਗਿਆ ਜੀ, ਆਖੋ ਸਤਨਾਮ ਸ਼੍ਰੀ। ਕਹਿਣ ਲੱਗੀ ਅੱਖਾਂ ਤੋਂ ਦੀਦਾ ਕੇ ਬੰਦ ਹੋ ਗਿਆ ਦੱਸਣਾ, ਉਹੀ ਥਾਪੀ ਲੈ ਕੇ ਦੁਆਲੇ ਹੋ ਗਿਆ। ਕਹਿਣ ਲੱਗਾ ਇਉਂ ਕਰ, ਬਾਹਰੋਂ ਜਾ ਕੇ ਮਿੱਟੀ ਲੈ ਕੇ ਆ। ਉਹ ਵਿਚਾਰੀ ਰੋਣਾ ਸ਼ੁਰੂ ਕਰ ਦਿੱਤਾ, 2-4 ਲਾਹ ਦਿੱਤੀਆਂ, ਮਿੱਟੀ ਲੈ ਕੇ ਆਈ। ਉਹਨੂੰ ਕਹਿੰਦਾ ਕੁੱਟ, ਕੁੱਟਣਾ ਸ਼ੁਰੂ ਕਰ ਦਿੱਤਾ, ਮਿੱਟੀ ਨੂੰ ਕੁੱਟਿਆ, ਕੱਪੜੇ ਛਾਣ ਕੀਤਾ। ਤੇ ਜਦੋਂ ਕਹਿਣ ਲੱਗਾ ਨਾ ਮੀਂਹ ਪੈਣ ਵਾਲਾ ਹੀ ਦੇਸੀ ਘਿਓ ਅੰਦਰ ਪਿਆ ਹੈ, ਉਹਦੇ ਨਾਲ ਮਿੱਟੀ ਗੁੰਨ ਕੇ ਉੱਤੋਂ ਲਿਪਦੇ, ਜਦੋਂ ਘਿਓ ਦਾ ਨਾਂ ਲਿਆ ਤੇ ਉਹਨੇ ਰੌਲਾ ਪਾ ਦਿੱਤਾ, ਦੁਨੀਆਂ ਦੇ ਲੋਕੋ ਮੇਰਾ ਘਰ ਵਾਲਾ ਪਾਗਲ ਹੋ ਗਿਆ, ਕਦੇ ਵੀ ਕੋਈ ਕਹਿੰਦਾ ਵੀ ਮਿੱਟੀ ਚ ਘਿਓ ਪਾ ਦਿਓ। ਉਹ ਸਾਰਿਆਂ ਨੇ ਪਕੜ ਪੁਕੜ ਕੇ ਨਗੜ ਕੇ ਨਾ ਰੱਸਿਆਂ ਦੇ ਨਾਲ ਉਹਨੂੰ ਬੰਨ ਦਿੱਤਾ। ਵਿਰਲਾਪ ਕਰ ਰਿਹਾ ਕਬੀਰ ਸਾਹਿਬ ਜੀ, ਬਾਹਰੋਂ ਫਿਰਦੇ ਹੋਏ ਸੈਰ ਸਪੱਟੇ ਕਰਦੇ ਹੋਏ ਸ਼ਬਦ ਅਭਿਆਸੀ ਵਾਪਸ ਆਏ ਨੇ, ਲੋਕ ਬੜੇ ਇਕੱਠੇ ਹੋਏ ਨੇ। ਕਬੀਰ ਸਾਹਿਬ ਜੀ ਨੇ ਵੇਖਿਆ ਵੀ ਇਕੱਠ ਬੜਾ ਹੋਇਆ ਜੇ। ਕਹਿਣ ਲੱਗੇ ਜੀ ਇਕੱਠ ਕਾਹਦਾ ਹੈ। ਕਹਿਣ ਲੱਗੇ ਜੀ ਬੰਦਾ ਪਾਗਲ ਹੋ ਗਿਆ। ਕੋਲ ਜਾਂਦਿਆਂ ਜਾਂਦੇ ਉਹਦੇ ਕੋਲ ਚੱਲ ਗਏ, ਕੀ ਬਾਤ ਹੋਈ ਹੈ ਜੀ। ਕਬੀਰ ਸਾਹਿਬ ਜੀ ਜਾਣਦੇ ਸੀ ਸਾਰਾ ਕੌਤਕ। ਕਹਿਣ ਲੱਗੇ ਜੀ ਇਹ ਕਹਿੰਦਾ ਮਿੱਟੀ ਚ ਘਿਓ ਪਾ ਦਿਓ। ਕਬੀਰ ਸਾਹਿਬ ਜੀ ਕਹਿਣ ਲੱਗੇ ਇਹ ਪਾਗਲ ਨਹੀਂ ਹੈ, ਇਹ ਉਡਾਰੀ ਉੱਚੀ ਮਾਰਨੀ ਚਾਹੁੰਦਾ ਹੈ, ਪਰ ਇਹਦੇ ਕਰਮ ਜਿਹੜੇ ਨੇ, ਕਮਾਈ ਜਿਹੜੀ ਹੈ, ਉਹ ਨੀਚਾਂ ਵਾਲੀ ਹੈ, ਖਾਲੀ ਗੱਲਾਂ ਵਾਲੀ ਹੈ। ਗੱਲਾਂ ਕਰਕੇ ਉਡਾਰੀ ਨਹੀਂ ਮਾਰੀ ਜਾਣੀ, ਕਮਾਈ ਕਰਕੇ ਉਡਾਰੀ ਮਾਰੀ ਜਾਣੀ ਹੈ। ਕਬੀਰ ਸਾਹਿਬ ਜੀ ਨੇ ਉਸਨੂੰ ਉਪਦੇਸ਼ ਦੇ ਕੇ ਤੇ ਸ਼ਬਦ ਵੱਲੇ ਜੋੜ ਦਿੱਤਾ। ਤਾਂ ਅੱਜ ਗੁਰੂ ਨਾਨਕ ਮਹਾਰਾਜ ਇਹੀ ਬਚਨ ਕਹਿ ਰਹੇ ਨੇ, ਗੱਲੀ ਗੋਬਿੰਦ ਗਰਬ ਪਿਆ। ਗੱਲਾਂ ਤਾਂ ਜ਼ਰੂਰ ਕਰਦਾ, ਤੁਸੀਂ ਬਹੁਤਾ ਬੋਲੇ ਘੋਰ ਪੜਦੇ ਹੋ, ਗੱਲੀ ਜੋਗ ਨਾ ਹੋਈ। ਗੱਲਾਂ ਕਰਕੇ ਜੋਗੀ ਨਹੀਂ ਜੁੜਿਆ ਨਹੀਂ ਜਾ ਸਕਦਾ। ਤੁਸੀਂ ਆ ਬੜੀ ਵਾਰ ਕਬੇਤਕ ਸੁਣਿਆ ਹੈ, ਖਾਂਡ ਖਾਂਡ ਕਹਿ ਜੀਬਾ ਨਾ ਸਵਾਦ ਮਿੱਠੋ ਆਵੇ। ਕਥਾ ਵਾਚਕਾਂ ਨੂੰ ਆਮ ਕਬੇਤੇ ਯਾਦ ਹੁੰਦਾ, ਤੁਸਾਂ ਨੇ ਬੜੀ ਵਾਰ ਸੁਣਿਆ ਹੈ, ਪਰ ਬਾਣੀ ਪੜ੍ਹ ਲੱਗਿਆ ਕੋਈ ਐਸੀ ਵਿਚਾਰ ਨਹੀਂ ਹੈ।
ਖਾਂਡ ਖਾਂਡ ਕਹੇ ਜਿਭ ਨਾ ਸਵਾਦ ਮਿੱਠੂ ਆਵੇ, ਅਗਣ ਅਗਣ ਕਹੇ ਸੀਤ ਨਾ ਵਿਨਾਸ਼ ਹੈ, ਬੈਦ ਬੈਦ ਕਹੇ ਰੋਗ ਨਾ ਮਿੱਟਤ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੈ ਨਾ ਬਿਲਾਸ ਹੈ, ਚੰਦਨ ਚੰਦਨ ਕਹੇ ਪ੍ਰਗਟੇ ਨਾ ਸੁਭਾ ਸੁਭਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਕਾਸ਼ ਹੈ, ਤੈਸੇ ਗਿਆਨ ਗੋਸ਼ਟ ਕਹਿ ਤਨਾ ਰਹਿਤ ਪਾਵੈ, ਕਰਨੀ ਪ੍ਰਧਾਨ ਭਾਣ ਉਦਤ ਆਕਾਸ਼ ਹੈ। ਗੁਰੂ ਘਰ ਵਿੱਚ ਸ਼ਬਦ ਦੀ ਕਮਾਈ ਨੂੰ ਪ੍ਰਧਾਨਤਾ ਹੀ ਹੈ। ਪੂਸ਼ਤ ਫਥਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ ਕੈਸੇ, ਬਾਤਨ ਗੱਲਾਂ ਹੀ ਹੈਗੀਆਂ ਨਾ, ਗੱਲਾਂ ਨਾਲ ਥੋੜੀ ਜਾਇਆ ਜਾਣਾ, ਪੁੱਛਦੇ ਤੇ ਜ਼ਰੂਰ ਆ ਵੀ ਗੁਰੂ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ। ਠੰਡੇ ਬਾਟੇ ਦੀ ਪੋਹ ਲੈਣ ਵਾਸਤੇ ਤਾਂ ਤਿਆਰ ਨਹੀਂ ਹੈ, ਅੰਮ੍ਰਿਤ ਛਕਣ ਵਾਸਤਾ ਤਾਂ ਬੰਦਾ ਤਿਆਰ ਨਹੀਂ ਹੈ, ਗੱਲਾਂ ਨਾਲ ਨਹੀਂ ਹੈ। ਪੂਸ਼ਤ ਫਥਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ ਕੈਸੇ ਬਰਤਨ ਸੇ ਜਾਈਐ, ਪੂਸ਼ਤ ਬੈਦ ਖਾਤ ਔਖਦ ਨਾ ਸੰਜਮ ਸੈ, ਵੈਦ ਡਾਕਟਰ ਤੇ ਪੁੱਛਦਾ ਪਰ ਦਵਾਈ ਦਿੱਤੀ ਸੰਜਮ ਨਾਲ ਨਹੀਂ ਛਕਦਾ। ਪੂਸ਼ਤ ਬੈਦ ਖਾਤ ਔਖਦ ਨਾ ਸੰਜਮ ਸੈ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈ ਹੈ। ਪੂਸ਼ਤ ਸੁਹਾਗਣ ਕਰਮ ਹੈ ਦੁਹਾਗਣ ਕੈ।

ਪਾਤਸ਼ਾਹ ਜੀ ਕਹਿੰਦੇ ਗੱਲਾਂ ਨਾਲ ਬਾਤ ਨਹੀਂ ਹੈ, ਜਿੰਨਾ ਕਿਸੇ ਦੇ ਸਹਿਜ ਹੋਵੇਗਾ ਉਹਦੀਆਂ ਬਾਹਰਲੀਆਂ ਗੱਲਾਂ ਘੱਟ ਜਾਣਗੀਆਂ, ਜਿੰਨਾ ਸਹਿਜ ਹੋਵੇਗਾ ਬਾਹਰਲੀ ਹਿਲਜੁਲ ਜਿਹੜੀ ਹੈ ਉਹ ਖਤਮ ਹੋ ਜਾਵੇਗੀ। ਗਰਬ ਭਇਆ ਹੰਕਾਰੀ ਬਣਿਆ ਹੋਇਆ ਹੈ ਤੇ ਗੱਲਾਂ ਕਰਕੇ ਜਿਹੜਾ ਹੰਕਾਰ ਕਰਦਾ ਹੈ ਦੱਸੋ ਉਹਨੂੰ ਜਗ੍ਹਾ ਕਿਹੜੀ ਹੈ। ਹਰ ਜੀਓ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵ ਹੈ, ਆਪਸ ਕੋ ਦੀਰਘ ਕਰ ਜਨ ਔਰਨ ਕੋ ਲਗ ਮਾਤ ਮਨਸਾ ਬਾਚਾ ਕਰਮਣਾ ਮੈਂ ਦੇਖੇ ਦੋਜਕ ਜਾਤ। ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਨਰਕਾਂ ਨੂੰ ਚਲੇ ਜਾਂਦੇ ਨੇ, ਤਾਂ ਹੀ ਤਾਂ ਸਾਹਿਬ ਜੀ ਕਹਿੰਦੇ ਨੇ ਉਸ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਿਆ ਕਰ, ਸਾਹਿਬ ਜੀ ਮੇਰੇ ਅੰਦਰ ਵੈਰਾਗ ਅਤੇ ਗਰੀਬੀ ਬਖਸ਼ੋ, ਹਉ ਤਿਸ ਵਿੱਟੋਂ ਵਾਰਿਆ ਹੁੰਦਾ ਤਾਣ ਜੋ ਹੋਏ ਨੀ ਤਾਣ, ਹਉ ਤਿਸ ਵਿੱਟੋਂ ਵਾਰਿਆ ਹੁੰਦਾ ਮਾਣ ਜੋ ਹੋਏ ਨੀ ਮਾਣ, ਹਉ ਤਿਸ ਵਿੱਟੋਂ ਵਾਰਿਆ ਛੱਡ ਸਿਆਣਾ ਹੋਏ ਈ ਆਣ, ਹਉ ਤਿਸ ਵਿੱਟੋਂ ਵਾਰਿਆ ਖਸਮੇ ਦਾ ਭਾਵ ਹੈ ਜਿਸ ਭਾਣਾ

ਭੱਗਾ ਅੱਖਰ ਦੁਆਰੇ ਗ੍ਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇ ਘਾਲ ਘਾਲ ਹੈ ਮਸਕਤ ਮਿਹਨਤ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਮਿਹਨਤ ਕਰਨੀ ਸੇਵਕ ਘਾਲ ਘਾਲ ਹੈ ਸੇਵਾ ਕਰਦਾ ਹੈ ਕੇਵਲ ਗੁਰੂ ਦੇ ਸ਼ਬਦ ਵਿੱਚ ਲੱਗਾ ਹੋਇਆ ਹੈ ਗੁਰੂ ਦੀ ਸੰਗਤ ਵਿੱਚ ਲੱਗਾ ਹੋਇਆ ਜਿਹਨੂੰ ਤੁਸੀਂ ਬਚਨ ਪੜ੍ਹਦੇ ਹੋ ਸੇਵਕ ਕਉ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰੇ ਉੱਪਰ ਵਿਚਾਰ ਕਿਹੜੀ ਹੈ ਜਿਹੜਾ ਸੇਵਕ ਬਣ ਗਿਆ ਹੈ ਕੇਵਲ ਉਹ ਸੇਵਾ ਦੇ ਵਿੱਚ ਲੱਗਾ ਹੈ ਗੁਰੂ ਦੇ ਹੁਕਮ ਅੰਦਰ ਲੱਗਾ ਹੋਇਆ ਹੈ ਤੇ ਸੇਵਾ ਕਰਦਿਆਂ ਕਰਦਿਆਂ ਸ਼ਬਦ ਗੁਰੂ ਕੈ ਲਾਗ ਰਹਿ ਤੇ ਗੁਰੂ ਦੇ ਸ਼ਬਦ ਵਿੱਚ ਲੱਗਾ ਰਸਨਾ ਦੁਆਰੇ ਗੁਰੂ ਦੇ ਸ਼ਬਦ ਨੂੰ ਜਾਪ ਨੂੰ ਜਪਦਾ ਹੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਜਿਹੜਾ ਸੇਵਕ ਬਣ ਗਿਆ ਹੈ ਤੇ ਪ੍ਰੀਤੀ ਗੁਰੂ ਨਾਲ ਕਰਦਾ ਹੈ ਉਹਦੀ ਪ੍ਰੀਤ ਫਿਰ ਅੰਤ ਤੱਕ ਨਿਭ ਜਾਂਦੀ ਜੇ ਉਹਦੇ ਵਾਸਤੇ ਬੋਲਨੇ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉੱਠ ਉਆਹੂ ਕੋ ਦੌਰਿਓ ਆਗਿਆ ਮੈਂ ਭੂਖ ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੇ ਮਾਨਿਓ ਭਇਓ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਹਲਤ ਪਲਾਤਾ ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ ਸਾਹਿਬ ਜੀ ਕਹਿੰਦੇ ਜਿਹਨੇ ਮਾਲਕ ਨੂੰ ਪਛਾਣ ਲਿਆ ਹੈ ਕੇਵਲ ਉਹ ਸੇਵਕ ਹੈ ਸਾਹਿਬ ਜੀ ਅੱਜ ਕਿਰਪਾ ਕਰਦੇ ਨੇ ਘਲ ਹੈ ਉਹ ਸੇਵਕ ਜਿਹੜਾ ਹੈ ਸੇਵਕ ਬਣ ਕੇ ਘਲ ਨਾ ਘਲਦਾ ਹੈ ਜਿਵੇਂ ਸਤਿਕਾਰਯੋਗ ਭਾਈ ਸਾਹਿਬ ਭਾਈ ਬਹਿਲੋ ਜੀ ਨੇ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾਲੂ ਜੀ ਦੇ ਘਰ ਵਿੱਚ ਆ ਕੇ ਘਲ ਨਾ ਘਾਲੀ ਹੈ ਛੋਟੀ ਜੀ ਗਾਥਾ ਹੈ ਜਿਸ ਵੇਲੇ ਭਾਈ ਬਹਿਲੋ ਜੀ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਦਾਤਾਰ ਜੀ ਦੇ ਘਰ ਵਿੱਚ ਆਏ ਨੇ ਸਿੱਖਾਂ ਵਿੱਚ ਰੰਗਤਾਂ ਵੇਖੀਆਂ ਰੰਗ ਚੜੇ ਹੋਏ ਨੇ ਕਮਾਈਆਂ ਵਾਲਿਆਂ ਦੇ ਭਾਈ ਮੱਝ ਜੀ ਭਾਈ ਆਦਮ ਜੀ ਵਰਗਿਆਂ ਦੇ ਤੇ ਭਾਈ ਬਹਿਲੋ ਜੀ ਦੇ ਅੰਦਰ ਇੱਕ ਫੁਰਨਾ ਆਇਆ ਕਿਧਰੇ ਮੈਂ ਵੀ ਗੁਰੂ ਦੇ ਸਨਮੁਖ ਹੋ ਜਾਵਾਂਗਾ ਕਿਧਰੇ ਮੈਂ ਵੀ ਗੁਰੂ ਦੇ ਦਰ ਤੇ ਕਬੂਲ ਹੋ ਜਾਵਾਂਗਾ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸਰੋਵਰ ਦੀ ਸੇਵਾ ਚੱਲ ਰਹੀ ਹੈ ਪੱਠੇ ਲੱਗੇ ਹੋਏ ਨੇ ਆਵੇ ਪੱਕ ਰਹੇ ਨੇ ਤਾਂ ਉਸ ਵੇਲੇ ਭਾਈ ਬਹਿਲੋ ਨੇ ਬੇਨਤੀ ਕੀਤੀ ਗਰੀਬ ਨਿਵਾਜ ਦਾਸ ਨੂੰ ਟਹਿਲ ਬਖਸ਼ੋ ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਆਵਾ ਜਿਹੜਾ ਸੀ ਭਾਈ ਸਾਹਿਬ ਭਾਈ ਬਹਿਲੋ ਜੀ ਨੂੰ ਬਖਸ਼ਿਸ਼ ਕਰ ਦਿੱਤਾ ਭਾਈ ਬਹਿਲੋ ਜੀ ਨੇ ਕਮਰ ਕੱਸਾ ਕਰ ਲਿਆ ਹੈ ਫਿਰ ਉਹਨਾਂ ਇੱਟਾਂ ਨੂੰ ਪਕਾਉਣਾ ਸ਼ੁਰੂ ਕਰ ਦਿੱਤਾ ਜੋ ਜੋ ਕਿਤੇ ਕੁਝ ਮਿਲਿਆ ਹੈ ਅੱਗ ਬਾਲਣ ਵਾਸਤੇ ਉਹ ਸਭ ਕੁਝ ਇਕੱਠਾ ਕਰਕੇ ਆਵੇ ਦੇ ਵਿੱਚ ਪਾਉਂਦਾ ਗਿਆ ਘਾਲਣਾ ਘਾਲਦਾ ਗਿਆ ਰਸਨਾ ਤੇ ਗੁਰੂ ਗੁਰੂ ਜੀ ਦਾ ਸ਼ਬਦ ਜਾਪ ਚੱਲਦਾ ਰਿਹਾ ਸਮਾਂ ਲੰਘਦਾ ਗਿਆ ਜਿਸ ਵੇਲੇ ਕੁਝ ਸਮਾਂ ਲੰਘਿਆ ਤੇ ਅੱਜ ਗੁਰੂ ਕਿਰਪਾਲੂ ਦਾ ਤਾਰ ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਇੱਟਾਂ ਵਾਲੇ ਭੱਠੇ ਨੇ ਉਹਨਾਂ ਨੂੰ ਵੇਖਣ ਵਾਸਤੇ ਆ ਗਏ ਨੇ ਸਾਰਿਆਂ ਭੱਠਿਆਂ ਤੇ ਗੁਰਦੇਵ ਮਹਾਰਾਜ ਨੇ ਵੇਖਿਆ ਇੱਟਾਂ ਵੇਖਦੇ ਨੇ ਕਿੰਨੀਆਂ ਇੱਟਾਂ ਪੱਕੀਆਂ ਨੇ ਵੇਹਦਿਆਂ ਵੇਹਦਿਆਂ ਵੇਖਦਿਆਂ ਵੇਖਦਿਆਂ ਜਿੱਥੇ ਭਾਈ ਬਹਿਲੋ ਜੀ ਦਾ ਆਵਾ ਭੱਠਾ ਸੀ ਨਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਸ ਭੱਠੇ ਤੇ ਪਹੁੰਚ ਗਏ ਨੇ ਕਿਧਰੇ ਭਾਈ ਬਹਿਲੋ ਜੀ ਦੇ ਅੰਦਰ ਸੋਚ ਆਈ ਸੀ ਵੀ ਮੈਂ ਵੀ ਗੁਰੂ ਦੇ ਦਰ ਤੇ ਪ੍ਰਮਾਣਿਕ ਹੋ ਜਾਵਾਂਗਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਟਾਂ ਆਪਣੇ ਸੱਜੇ ਖੰਬੇ ਹੱਥ ਵਿੱਚ ਲਿਆ ਆਪਾਂ ਕਈ ਵਾਰ ਜਾਂਦੇ ਉਹਨਾਂ ਨੂੰ ਇਉਂ ਠਰਕੋਰ ਕੇ ਵੇਖਿਆ ਇੱਟਾਂ ਇਉਂ ਖੜਕੀਆਂ ਨੇ ਜਿਵੇਂ ਲੋਹਾ ਖੜਕਦਾ ਤਾਂ ਗੁਰਦੇਵ ਮਹਾਰਾਜ ਕਹਿਣ ਲੱਗੇ ਵੀ ਇੱਟਾਂ ਬੜੀਆਂ ਪੱਕੀਆਂ ਨੇ ਭੱਠਾ ਕਿਹਦਾ ਹੈ ਆਖੋ ਸਤਨਾਮ ਸ਼੍ਰੀ ਇਹ ਭੱਠਾ ਕਿਹਦਾ ਹੈ ਤੇ ਕੋਈ ਮੇਰੇ ਵਰਗੇ ਨੇ ਕੋਈ ਥੋੜੀ ਜਿਹੀ ਟਹਿਲ ਨਾ ਘਾਲ ਨਾ ਘਾਲੀ ਹੁੰਦੀ ਤੇ ਸਾਰਿਆਂ ਤੋਂ ਮੂਹਰੇ ਹੋ ਕੇ ਅੱਗੇ ਕਹਿਣਾ ਜੀ ਮੇਰਾ ਛਾਤੀ ਚੌੜੀ ਕਰ ਕਹਿਣਾ ਸੀ ਮੇਰਾ ਮੈਂ ਕੀਤਾ ਜੇ ਪਰ ਧੰਨ ਭਾਈ ਬਹਿਲੋ ਹੱਥ ਜੋੜ ਕੇ ਸਾਰਿਆਂ ਤੋਂ ਪਿੱਛੇ ਖੜਾ ਹੈ ਗੁਰਦੇਵ ਮਹਾਰਾਜ ਨੇ ਫਿਰ ਪੁੱਛਿਆ
ਵੀ ਆਹ ਜਿਹੜਾ ਭੱਠਾ ਇੱਟਾਂ ਵਾਲਾ ਹੈ ਬੜੀਆਂ ਪੱਕੀਆਂ ਇੱਟਾਂ ਨੇ, ਕਿਹਦਾ ਭੱਠਾ ਜੇ? ਫਿਰ ਆਵਾਜ਼ ਨਹੀਂ ਦਿੱਤੀ ਤੇ ਸੁਰਤ ਵਿੱਚ ਗੁਰੂ ਗੁਰੂ ਜੀ ਦੇ ਜਾਪ ਨੂੰ ਚਲਾ ਰਿਹਾ ਹੈ, ਸ਼ਬਦ ਵਿੱਚ ਸੁਰਤ ਟਿੱਕੀ ਹੋਈ ਹੈ। ਤੀਸਰੀ ਵਾਰ ਜਦੋਂ ਗੁਰਦੇਵ ਕਿਰਪਾਲੂ ਜੀ ਨੇ ਬਚਨ ਕੀਤਾ, ਸੇਵਕਾਂ ਨੇ ਦੱਸਿਆ ਗਰੀਬ ਨਿਵਾਜ ਇਹ ਭੱਠਾ ਭਾਈ ਸਾਹਿਬ ਜੀ ਭਾਈ ਬੈਲੋ ਜੀ ਦਾ ਹੈ, ਜਿਹੜਾ ਸਾਰਿਆਂ ਤੋਂ ਮਗਰੋਂ ਸਿੱਖ ਆਇਆ ਹੈ। ਤੇ ਗਰੀਬ ਨਿਵਾਜ ਇੰਨੇ ਤਰੁੱਠ ਗਏ ਗੁਰੂ ਅਰਜਨ ਦੇਵ ਕਿਰਪਾਲੂ ਜੀ, ਕਿਧਰੇ ਭਾਈ ਬੈਲੋ ਨੇ ਸੋਚਿਆ ਸੀ ਕਿਤੇ ਮੈਂ ਵੀ ਪਰਮਾਨੀਕ ਹੋ ਜਾਵਾਂਗਾ। ਸਾਹਿਬ ਜੀ ਕਹਿੰਦੇ ਤੇਰੀ ਘਾਲਣਾ ਘਾਲੀ ਥਾਂ ਪੈ ਗਈ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਇਹ ਚਾਲ ਨਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ। ਤਾਂ ਗਰੀਬ ਨਿਵਾਜ ਨੇ ਬਚਨ ਕੀਤੇ ਭਾਈ ਬੈਲੋ ਸਭ ਤੋਂ ਪਹਿਲੋਂ ਆਹ ਘਾਲਣਾ ਘਾਲੀ ਹੋਈ ਥਾਂ ਪੈ ਜਾਂਦੀ ਹੈ। ਤਾਂ ਅੱਜ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਘੱਗਾ ਘਾਲ ਸੇਵਕ ਜੇ ਘਾਲ ਹੈ, ਘਾਲਣਾ ਘਾਲਦਿਆਂ ਘਾਲਦਿਆਂ ਸ਼ਬਦ ਗੁਰੂ ਕੈ ਲਾਗ ਰਹੇ, ਤੇ ਸੇਵਾ ਕਰਦਿਆਂ ਗੁਰੂ ਦੇ ਸ਼ਬਦ ਵਿੱਚ ਸੁਰਤ ਨੂੰ ਜੋੜ ਕੇ ਰੱਖੇ। ਬੁਰਾ ਭਲਾ ਜੇ ਸਮ ਕਰ ਜਾਣਾ ਇਨ ਬਿਦ ਸਾਹਿਬ ਰਮਤ ਰਹੇ, ਘਾਲਣਾ ਘਾਲਦਿਆਂ ਕੋਈ ਬੁਰਾ ਕਵੇ ਕੋਈ ਭਲਾ ਕਵੇ, ਸਮ ਦਾ ਅਰਥ ਹੈ ਬਰਾਬਰ ਜਾਣੇ, ਇੱਕ ਬਰਾਬਰ ਜਾਣ ਲਵੇ, ਇਨ ਬਿਦ ਇਸ ਢੰਗ ਦੇ ਨਾਲ ਸਾਹਿਬ ਪਰਮਾਤਮਾ ਰਮਤ ਰਹੇ, ਉਹਦੇ ਨਾਮ ਨੂੰ ਉਚਾਰਦਾ ਰਵੇ, ਉਹ ਦਰ ਤੇ ਪ੍ਰਮਾਣ ਹੋ ਜਾਂਦਾ। ਜਿਹੜਾ ਬੁਰਾ ਤੇ ਭਲੇ ਨੂੰ ਇੱਕ ਬਰਾਬਰ ਜਾਣ ਲੈਂਦਾ ਹੈ, ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਜਾਣਦਾ ਹੈ, ਉਸਤਤ ਨਿੰਦਿਆ ਨੂੰ ਇੱਕ ਬਰਾਬਰ ਜਾਣਦਾ ਹੈ, ਇਹੀ ਬਚਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਖਸ਼ੇ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮੰਨੈ ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਣ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਨੀ ਸੰਗ ਪਾਨੀ ਇਉਂ ਲੀਨ ਹੋ ਜਾਂਦਾ ਹੈ।

ਗਰੀਬ ਨਿਵਾਜ ਧੰਨ ਗੁਰੂ ਨਾਨਕ ਮਹਾਰਾਜ ਹੋਰ ਕਿਰਪਾ ਕਰਦੇ ਨੇ, ਕਹਿੰਦੇ ਜਿਸ ਵਾਹਿਗੁਰੂ ਜੀ ਨੇ ਚਾਰ ਵੇਦ ਸੱਜੇ ਸਾਜੇ ਨੇ, ਰਿਗ ਵੇਦ ਹੈ, ਜੁਜਰ ਵੇਦ ਹੈ, ਅਥਰਵਣ ਹੈ, ਸ਼ਾਮ ਹੈ, ਤੇ ਫਿਰ ਗਰੀਬ ਨਿਵਾਜ ਜੀ ਕਹਿੰਦੇ ਚਾਰੇ ਯੁੱਗ ਵੀ ਪਰਮਾਤਮਾ ਹੀ ਸਾਜਣ ਵਾਲਾ ਹੈ, ਤੇ ਚਾਰੇ ਖਾਣੀਆਂ ਜਿਹੜੀਆਂ ਨੇ ਅੰਡੇ ਦੇ ਜੇਰਜ ਸੇਤ ਉਤ ਭੁਜ, ਇਹ ਵੀ ਪਰਮਾਤਮਾ ਨੇ ਆਪ ਹੀ ਸਾਜੀਆਂ ਨੇ, ਤੇ ਸਾਰੇ ਯੁੱਗਾਂ ਦੇ ਵਿੱਚ ਆਪ ਹੀ ਭੋਗੀ ਬਣ ਕੇ ਵਰਤ ਰਿਹਾ, ਜਾਂ ਇਉਂ ਕਹਿ ਲਈਏ ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ ਆਪੇ ਸੇਜ, ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ। ਚਾਰੇ ਖਾਣੀਆਂ ਵੀ ਸਾਜੀਆਂ ਨੇ, ਫਿਰ ਉਹਨਾਂ ਤੋਂ ਨਿਰਲੇਪ ਵੀ ਹੈ, ਫਿਰ ਉਹਨਾਂ ਵਿੱਚ ਮੌਜੂਦ ਹੋ ਕੇ ਵੀ ਆਪ ਹੈ, ਪੜਿਆ ਪੰਡਿਤ ਆਪ ਥੀਆ, ਤੇ ਆਪ ਹੀ ਪੰਡਿਤ ਬਣ ਕੇ ਪੜਿਆ ਹੋਇਆ ਹੈ, ਆਪ ਹੀ ਉਹ ਪੜਾਉਣ ਵਾਲਾ।

ਛੱਛਾ ਅੱਖਰ ਦੁਆਰੇ ਮਹਾਰਾਜ ਕਹਿੰਦੇ ਨੇ ਅਵਿਦਿਆ ਦੀ ਛਾਵੀ ਤੂੰ ਆਪ ਹੀ ਪਾਉਣ ਵਾਲਾ ਹੈ। ਹੇ ਗਰੀਬ ਨਿਵਾਜ, ਤੇਰਾ ਕੀ ਆ ਭਰਮ ਹੋਵਾ ਤੇ ਤੇਰਾ ਕੀਤਾ ਹੋਇਆ ਤੇ ਜੀਵਾਂ ਦੇ ਅੰਦਰ ਭਰਮ ਪੈ ਗਿਆ ਇਹਦਾ। ਤੁਸੀਂ ਆਪ ਹੀ ਭਰਮ ਨੂੰ ਦੂਰ ਕਰਨ ਵਾਲੇ ਹੋ, ਜਦੋਂ ਰਹਿਮਤ ਕਰਦੇ ਹੋ ਉਦੋਂ ਗਿਆਨ ਬਖਸ਼ਿਸ਼ ਕਰ ਦਿੰਦੇ ਹੋ, ਉਦੋਂ ਭਰਮ ਦੂਰ ਹੋ ਜਾਂਦਾ ਹੈ। ਤੇ ਇਸੇ ਭਰਮ ਦੇ ਵਿੱਚ ਹੀ ਭਰਮ ਉਪਾਏ ਭੁਲਾਈਨ ਆਪੇ, ਤੂੰ ਆਪ ਹੀ ਕਰਨ ਵਾਲਾ ਹੈ ਤੇ ਆਪ ਹੀ ਭਰਮ ਵਿੱਚ ਪਾ ਕੇ ਤੂੰ ਜੀਵਾਂ ਨੂੰ ਭੁਲਾ ਦਿੰਦਾ ਹੈ। ਤੇ ਜੀਵ ਕੀ ਕਹਿੰਦਾ ਹੈ? ਇਹ ਸੰਸਾਰ ਸੱਚਾ ਹੈ, ਇਹ ਸੰਸਾਰ ਸੱਚਾ ਹੈ। ਕਿਉਂ? ਪ੍ਰਭ ਡੋਰੀ ਹੱਥ ਤੁਮਾਰੇ, ਕਰਨ ਕਰਾਉਣ ਵਾਲਾ ਤੂੰ ਹੈ ਨਾ, ਡੋਰ ਤੇਰੇ ਹੱਥ ਹੈ। ਤਾਂ ਹੀ ਆ ਕੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਨੀ ਹੈ, ਮਹਾਰਾਜ ਕਿਰਪਾ ਕਰੋ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਮੇਰਾ ਮਨ ਨੀਵਾਂ ਹੋ ਜਾਵੇ, ਨਿਵਾਣ ਪੁਣੇ ਵਿੱਚ ਆ ਜਾਵੇ, ਮਤ ਮੇਰੀ ਉੱਚੀ ਚਲੀ ਜਾਵੇ। ਤੇ ਜਦੋਂ ਉੱਚੀ ਮਤ ਹੋਵੇਗੀ ਗੁਰੂ ਵੱਲੇ, ਫਿਰ ਭਰਮ ਨਹੀਂ ਗੁਰੂ ਪੈਣ ਦੇਵੇਗਾ। ਗੁਰੂ ਤੋਂ ਆ ਕੇ ਦਾਤ ਮੰਗਣੀ ਹੈ, ਇਹ ਗੁਰੂ ਤੋਂ ਆ ਕੇ ਸਮਰੱਥਾ ਮੰਗਣੀ ਹੈ। ਸਤਿਗੁਰੂ ਤੁਸੀਂ ਆਪ ਰਹਿਮਤ ਕਰੋ। ਫੋਟੋ ਆਂਡਾ ਭਰਮ ਕਾ, ਮਣੇ ਭਯੋ ਪ੍ਰਗਾਸ, ਕਾਟੀ ਪੇਰੀ ਪੱਗ ਹੈ ਤੇ ਗੁਰਕੀਨੀ ਬੰਦ ਖਲਾਸ। ਸਾਹਿਬ ਜੀ ਤੁਸੀਂ ਆਪ ਹੀ ਭਰਮ ਨੂੰ ਪਾਉਣ ਵਾਲੇ ਹੋ ਤੇ ਆਪ ਹੀ ਭਰਮ ਨੂੰ ਕੱਟਣ ਵਾਲੇ ਹੋ। ਆਪੇ ਕਰਮ ਹੋਆ ਤੈਨ ਗੁਰੂ ਮਿਲਿਆ। ਸਾਹਿਬ ਜੀ ਕਹਿੰਦੇ ਜਦੋਂ ਜੀਵ ਦੇ ਪੂਰਬਲੇ ਕਰਮ ਜਾਗਦੇ ਨੇ, ਗੁਰੂ ਦੀ ਕਿਰਪਾ ਵਰਤਦੀ ਹੈ, ਉਦੋਂ ਪੂਰਿਆ ਗੁਰਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਜਦੋਂ ਪੂਰਿਆਂ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ ਤਾਂ ਸਾਹਿਬ ਜੀ ਕਹਿੰਦੇ ਫਿਰ ਨਿਰੰਕਾਰ ਦੇ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ।

ਵਾਰੇ ਸਾਹਿਬ ਜੀ ਕਹਿੰਦੇ ਨੇ ਮੰਗਤ ਜਨ ਚਾਚਾ ਹੈ, ਤੂੰ ਮੇਰੇ ਵਾਹਿਗੁਰੂ ਜੀ ਦੇ ਦਰ ਤਾਂ ਆ ਕੇ ਭਿਖਾਰੀ ਬਣ ਜਾ। ਹੇ ਗਰੀਬ ਨਿਵਾਜ, ਲੱਖ 84 ਜੀਵਾਂ ਨੂੰ ਪੈਦਾ ਕਰਕੇ ਤੂੰ ਦੇ ਰਿਹਾ ਹੈ ਭੀਖ ਭਵਿਆ, ਮੈਂ ਵੀ ਤੇਰੇ ਦਰ ਦਾ ਭਿਖਾਰੀ ਹਾਂ। ਤੇ ਗਰੀਬ ਨਿਵਾਜ, ਆਪੇ ਲੇਵੇ ਆਪੇ ਦੇਵੇ, ਤੁਸੀਂ ਆਪ ਹੀ ਲੈਣ ਵਾਲੇ ਹੋ ਤੇ ਆਪ ਹੀ ਦੇਣ ਵਾਲੇ ਹੋ। ਅਵਰ ਨਾ ਦੂਜਾ ਮੈਂ ਸੁਣਿਆ, ਤੇਥੋਂ ਬਿਨਾਂ ਮੈਨੂੰ ਦੂਜਾ ਹੋਰ ਕੋਈ ਮੈਂ ਸੁਣਿਆ ਹੀ ਨਹੀਂ ਹੈ। ਬਸ ਕੇਵਲ ਗਰੀਬ ਨਿਵਾਜ, ਮੈਂ ਆਪ ਜੀ ਦੇ ਨਾਮ ਨੂੰ ਹੀ ਸੁਣਿਆ ਹੈ ਤੇ ਆਪ ਜੀ ਦੇ ਨਾਮ ਨੂੰ ਹੀ ਉਚਾਰਨ ਕੀਤਾ ਹੈ। ਤਾਂ ਰੱਬ ਵਿੱਚ ਗੁਰੂ ਕੇ ਪਿਆਰੇ ਗੁਰਸਿੱਖਾਂ ਨੇ ਸ਼ਬਦ ਪੜਿਆ ਸੀ ਨਾ, ਨਿਤ ਜਪੀਐ ਸਾਸ ਗਰਾਸ ਨਾ ਉਹ ਪਰਵਤ ਗਰਦਾ। ਜਿਹੜੇ ਵਾਹਿਗੁਰੂ ਜੀ ਦਾ ਨਾਮ ਜੁਗੋ ਜੁਗ ਅਟਲ ਹੈ, ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਹਰ ਸਵਾਸ ਨਾਲ ਜਪਣ ਦਾ ਯਤਨ ਕਰੀਏ। 3 ਮਿੰਟ ਦਾ ਸਮਾਂ ਬਾਕੀ ਆ, ਉਹ ਪਿਆਰ ਵਿੱਚ ਸਾਰੇ ਹਾਜ਼ਰੀ ਲਾਓ, ਫਤਿਹ ਬੁਲਾ ਦਿਆਂਗੇ, ਕੋਈ ਰਸਨਾ ਵਾਂਝੀ ਨਾ ਰਹੇ।

सच्चे पातशाह बड़ी सुंदर समत दे रहे हैं कि गुरमुखा अपने मन नूं हर वेले समझावना कर, हर वेले ठकोरदा रह। सतगुर बाणी च वी कि वचन लिखदे हन, गुरमुख दा अपने मन नाल झगड़ा, अपने मन नाल सत। बाहरों कोई भी आके थानू सिख्या देवे, प्रेरणा देवे, मुबारक है, पर जदों तक अपने अंदरों आवाज नहीं आउंदी ये काम चंगा है कि ये काम माड़ा है, तो उन्ना चिर तक काम बंदा सिरे नहीं लाउंदा। तो सतगुर सच्चे पातशाह कहंदे हन बई अपने मन नूं समझाउणा कर, आलस छड के गुरु के चरणा नाल जुड़ जा। आखो श्री वाहिगुरु। ते फिर बिरती कैसी बनाउणी है, इस शब्द विच मेरे पंजवें पातशाह अखीर विच पहले तो बड़ी सुंदर समात दिती है, जिसका दिया पहने खाए तिस्यो आलस क्यों बने माए। भई जिस परमेश्वर ने इतने सुख सानू दिते हन, परिवार बख्शिया, पहलों तो शरीर बख्शिया, नहीं तो 84 लाख जूना वाल नजर मारी। सतगुरु ने मनुखा देही दिती है, मानस जन्म दुर्लंभ है, होत ना बारंबार, जो बन फल पाके पोहे गिरे बौर ना लागे डार। सतगुरु कहंदे हन ये मनुखा देही प्राप्त होई जिन्हों देवते भी तरसते हैं। सतगुरु का रोम रोम करके शुकराना करया कर, गुरमुखा भई मैनू मनुखा देही मिली। महापुरश साडे मुरशद धन बाबा ईश्वर सिंह जी बचन करया करदे सन, भाई गुरु का शुकर कर, तैनू गुरसिखां दे घर जन्म मिले, फिर गुरु साहब की संगत प्राप्त हुई है। ऐसे भी दुनिया च लोग हन नजर मार के तक्यो घरों तुर पैंदे हन, चलो गुरुद्वारे मथा टेक आइए, दर्शन मेला कारिए, रस्ते च वापस मुड़ जांदे हन, ऐसा भी भाणा वरत जांदा। पर जिहड़े गुरु दरबार विच पहुंच जांदे हन, उन्हां वास्ते मेरे सतगुरु सच्चे पातशाह वचन करदे हन, हर कीरत साध संगत है, सिर कर मन के करमा, कहो नानक तिस भयो प्राप्त, जिस पुरब लिखे का लैणा। ते प्यारी साध संगत, पर सतगुर बख्शिश करके समझाउणा करदे हन, ए मन दे विच बिरती बना के आ, कहो नानक हम लोन हरामी, पातशाह मैं ता किरत कन, कोई गुण नहीं, कोई मेरी औकात नहीं, ते आप दा दर बड़ा बख्शिंद है, सद बख्शिंद सदा मेहरवाना, सबना दे अधारी। साहिब कहंदे हन पर की कर, अरदास कर सच्चे पातशाह, बख्श ले हो प्रभ अंतर जाने। ते जड़ा बंदा इत्थे आके सतगुरां दे चरणां विच अरजोई करदा, ढह के मन करके पधरा करके आउंदा, बाबा जी वचन करया करदे सन, तीन गल्लां पल्ले बन लै जे गुरु दी संगत विच जाके प्राप्ति करनी है। वो तीन गल्लां केड़ियां? कहन लगे भी जी गुरु घर जाना, सत संगत विच जाना, महापुरशां कोल जाना, गुरु दरबार विच जाना, ते श्रद्धा ते भावना लैके जाई। ऐसा ना होवे कि जिस तरह गए उदा ही वापस आ गए, श्रद्धा ते भावना लैके जाई, मन विच विश्वास लैके जाई। दूसरी गल अडोलता नाल जाई, एकाग्रता नाल जाई। वचन करया करदे सन जदों तुसी गुरु दरबार विच पहुंच गए, जू विच आ गए, गुरु दरबार दी चार दीवारी दे अंदर आ गए, स्पीकर विचों आवाज तुहाडे कन्नां विच आई, चाहे कथा दी आई, कीर्तन दी आई, गुरबाणी दी आई, अखंड पाठ साहब चल रहे उन्हां दी आई, ते जिहड़ी पंगती तुहानूं सुणन नूं मिली है, समझो भी गुरु दा उपदेश मेरे वास्ते है। ऐसी भावना बना के जाइए, गुरु नाल मन बिरती जोड़ के जाइए। ते तीसरी गल वचन करया करदे सन भी क्रिटिसाइज ना करी, किंतु परंतु ना करी, जे तैनू उत्थे कोई गल चंगी ना लगे ते छड़ दई, किंतु परंतु ना करी, ते जे कोई गुण वाली गल नजर आवे, तैनू सुनन नू मिले, ते उन्हों ग्रहण कर ली, क्योंकि सतगुरबाणी विच कहंदे हन
ਸਾਂਝ ਕਰੀਜੈ ਗੁਨਾ ਕੇਰੀ ਛੋੜ ਔਗਣ ਚੱਲੀਏ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਏ ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੀ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ। ਸੋ ਪਿਆਰੀ ਸਾਧ ਸੰਗਤ ਸਤਿਗੁਰ ਦਾ ਬਚਨ ਹੈ ਆਪਣੇ ਮਨ ਨੂੰ ਸਮਝਾਉਣਾ ਕਰ ਆਲਸ ਛੱਡ ਕੇ ਗੁਰੂ ਚਰਨਾਂ ਵਿੱਚ ਆ ਤੇ ਮਨ ਨੂੰ ਸਮਝਾ ਗੁਰੂ ਦੀ ਪ੍ਰੇਰਨਾ ਦਾ ਸਦਕਾ ਤੇਰੇ ਔਗਣ ਬਖਸ਼ੇ ਜਾਣਗੇ ਤੇਰੇ ਅੰਦਰ ਗੁਣਾਂ ਦਾ ਭੰਡਾਰ ਬਣ ਜਾਏਗਾ ਤੇ ਸਤਿਗੁਰ ਦੀ ਸ਼ਰਨੀ ਵਿੱਚ ਆਉਣਾ ਤੇ ਸਤਿਗੁਰ ਦੇ ਦਰਬਾਰ ਵਿੱਚ ਉਪਦੇਸ਼ ਲੈ ਕੇ ਜਾਣਾ ਤੇ ਸਤਿਗੁਰ ਦਾ ਉਪਦੇਸ਼ ਕੀ ਹੈ ਤੇ ਸ਼ਰਨ ਵਿੱਚ ਕੀ ਆਉਣਾ। ਸਾਹਿਬ ਕਹਿੰਦੇ ਹਨ ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਤੇ ਸਤਿਗੁਰਾਂ ਨੇ ਤਾਂ ਸਾਨੂੰ ਇੱਕੋ ਹੀ ਬਚਨ ਕਹਿਣਾ ਵੀ ਗੁਰਮੁਖਾ ਬਾਣੀ ਪੜ੍ਹਿਆ ਕਰ ਸਿਮਰਨ ਕਰਿਆ ਕਰ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਜਾ ਤੇ ਗੁਰੂ ਤੇਰੀ ਬਾਂਹ ਫੜ ਲਏਗਾ ਤੇ ਫਿਰ ਸਾਹਿਬ ਕਹਿੰਦੇ ਹਨ ਆ ਗੱਲ ਪੱਲੇ ਬੰਨ ਲੈ ਕਿਹੜੀ ਰੇਰੇ ਦਰਗੇ ਕਹੇ ਨਾ ਕਹੂ ਆਓ ਬੈਠ ਆਦਰ ਸਭ ਦੇ ਧਰਮਰਾਜ ਵੀ ਹੱਥ ਬੰਨ ਕੇ ਖਲੋ ਜਾਏਗਾ ਕੀ ਆਖੇਗਾ ਕਹਿੰਦੇ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀਤੋਨ ਭਵਨ ਪੁਨੀਤ ਉਹ ਵੀ ਤੇਰਾ ਸਵਾਗਤ ਕਰੇਗਾ। ਤੇ ਸਿਮਰਨ ਕਰਨ ਦਾ ਉਪਦੇਸ਼ਿਕ ਮਹਾਂਪੁਰਸ਼ ਬੜਾ ਸੁੰਦਰ ਦਿੰਦੇ ਹਨ। ਦੋ ਕੁ ਮਿੰਟ ਦਾ ਬਚਨ ਮੈਂ ਤੁਹਾਡੇ ਨਾਲ ਸਾਂਝ ਕਰਕੇ ਫਿਰ ਅਗਲਾ ਸ਼ਬਦ ਪੜ੍ਹਾਂਗੇ। ਇੱਕ ਮਹਾਂਪੁਰਸ਼ਾਂ ਨੂੰ ਇੱਕ ਪਰਿਵਾਰ ਨੇ ਆਖਿਆ ਕਿ ਮਹਾਰਾਜ ਮੇਰਾ ਭਰਾ ਰਹਿੰਦਾ ਇੰਗਲੈਂਡ ਤੇ ਉਹਦੇ 'ਤੇ ਵੀ ਕਿਰਪਾ ਕਰੋ। ਮਹਾਂਪੁਰਸ਼ ਕਹਿਣ ਲੱਗੇ ਜਦੋਂ ਆਏਗਾ ਸਾਨੂੰ ਮਿਲਾਈ। ਸੁਬਾਬ ਨਾਲ ਮੇਲ ਹੋਇਆ। ਮਹਾਂਪੁਰਸ਼ ਕਹਿਣ ਲੱਗੇ ਵੀ ਕੀ ਕੰਮ ਕਰਦਾ? ਕਹਿੰਦਾ ਜੀ ਮੈਂ ਡਾਕਟਰ ਹਾਂ। ਕਹਿਣ ਲੱਗੇ ਵੀ ਬੜੀ ਖੁਸ਼ੀ ਹੈ, ਡਾਕਟਰ ਦਾ ਦਰਜਾ ਤਾਂ ਬਹੁਤ ਉੱਚਾ ਹੈ। ਇੱਕ ਪਰਮੇਸ਼ਰ ਜੀਵ ਬਣਾਉਂਦਾ ਹੈ ਤੇ ਇੱਕ ਉਸ ਜੀਵ ਦੀ ਸਰੀਰ ਦੀ ਸੰਭਾਲ ਡਾਕਟਰ ਕਰਦਾ, ਉਹਨੂੰ ਵਾਹਿਗੁਰੂ ਨੇ ਰੁਤਬਾ ਦਿੱਤਾ ਹੈ, ਮੰਜ਼ਲ ਦਿੱਤੀ ਹੈ, ਅਕਲ ਦਿੱਤੀ ਹੈ। ਜਿਸ ਡਾਕਟਰ ਦੇ ਹਿਰਦੇ ਵਿੱਚ ਦਇਆ ਤੇ ਮਹਾਂਪੁਰਸ਼ ਦਿਸਾ ਕਰਦੇ ਸਨ ਉਹ ਅੱਧਾ ਰੱਬ ਆ, ਦੂਜਾ ਰੱਬ ਹੈ। ਤੋ ਪਿਆਰੀ ਸਾਧ ਸੰਗਤ ਤੂੰ ਗੁਰੂ ਨਾਨਕ ਨੂੰ ਯਾਦ ਕਰਦਾ, ਕਹਿੰਦਾ ਜੀ ਸਮਾਂ ਹੀ ਨਹੀਂ ਮਿਲਦਾ, ਬੜਾ ਬਿਜ਼ੀ ਰਹਿੰਦਾ। ਮਹਾਂਪੁਰਸ਼ ਦਇਆ ਦੇ ਘਰ ਵਿੱਚ ਆ ਗਏ। ਕਹਿਣ ਲੱਗੇ ਨਾ ਭਾਈ, ਜਿਸ ਮਾਲਕ ਨੇ ਤੈਨੂੰ ਇੰਨੀ ਮੰਜ਼ਲ ਦਿੱਤੀ, ਇੰਨਾ ਰੁਤਬਾ ਦਿੱਤਾ, ਇੰਨਾ ਸੁੱਖ ਦਿੱਤਾ ਤੇ ਗੁਰੂ ਨਾਨਕ ਦੇ ਸ਼ੁਕਰਾਨਾ ਕਰਿਆ ਕਰ, ਯਾਦ ਕਰਿਆ ਕਰ। ਕਹਿੰਦਾ ਮਹਾਰਾਜ ਜੀ ਸਮਾਂ ਹੀ ਨਹੀਂ ਮਿਲਦਾ, ਬੜਾ ਰੁਝੇਵਾਂ ਰਹਿੰਦਾ। ਕਹਿਣ ਲੱਗੇ ਪਰ ਕੀ ਕਰਦਾ, ਤੇਰਾ ਸ਼ਡਿਊਲ ਕੀ ਹੈ? ਕਹਿਣ ਲੱਗਾ ਜੀ ਮੈਂ ਸਵੇਰੇ ਕਲੀਨਿਕ ਤੇ ਜਾਂਦਾ, ਮਰੀਜ਼ ਦੇਖਦਾ, ਫਿਰ ਲੋਕਾਂ ਨੂੰ ਘਰਾਂ 'ਚ ਵਿਜਿਟ ਕਰਨ ਜਾਂਦਾ। ਕਹਿੰਦੀ ਉਹ ਕਿਵੇਂ ਜਾਂਦਾ? ਕਹਿੰਦਾ ਜੀ ਗੱਡੀ ਚਲਾ ਕੇ, ਡਰਾਈਵਿੰਗ ਕਰਕੇ। ਕਹਿਣ ਲੱਗੇ ਫਿਰ ਸਾਡਾ ਇੱਕ ਬਚਨ ਬਣੇਗਾ? ਇਹ ਹੁੰਦੇ ਦਿਆਲੂ ਮਹਾਂਪੁਰਸ਼, ਭਲਾ ਕਰਨ ਵਾਲੇ। ਗੁਰੂ ਦੀ ਸੰਗਤ ਵਿੱਚ ਕਿਸੇ ਭਲਾ ਕਰਨ ਵਾਲੇ ਸਾਧੂ ਦੀ ਸੰਗਤ ਪ੍ਰਾਪਤ ਹੋ ਗਏ ਤੇ ਜੀਵਨ ਬਦਲ ਜਾਂਦਾ। ਪਿਆਰੀ ਸਾਧ ਸੰਗਤ ਜੀ, ਕਹਿਣ ਲੱਗੇ ਫਿਰ ਸਾਡਾ ਇੱਕ ਵਚਨ ਮੰਨੇਗਾ। ਕਹਿੰਦਾ ਜੀ ਹੁਕਮ ਕਰੋ। ਕਹਿੰਦੇ ਵਾਅਦਾ ਕਰ, ਜਦੋਂ ਤੂੰ ਗੱਡੀ ਚਲਾਉਣਾ ਨਾ ਉਦੋਂ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਕਹਿਣ ਲੱਗੇ ਪਰ ਇੱਕ ਗੱਲ ਹੋਰ ਯਾਦ ਰੱਖੀ, ਜਦੋਂ ਗੁਰਬਾਣੀ ਪੜ੍ਹੀਏ, ਜਦੋਂ ਸਿਮਰਨ ਕਰੀਏ ਤੇ ਮਨ ਉਡਾਰੀਆਂ ਮਾਰਦਾ ਦੂਰ ਦੁਰੇਡੇ, ਫੁਰਨੇ ਬੜੇ ਬਣਾਉਂਦਾ। 10 ਵਾਰੀ ਵਾਹਿਗੁਰੂ ਬੋਲੇਗਾ ਤੇ ਮਨ ਭਟਕ ਜਾਏਗਾ, ਮਨ ਉਡਾਰੀਆਂ ਮਾਰੇਗਾ। ਮਨ ਨੂੰ ਮੋੜ ਕੇ ਰੱਖੀ, 2 ਮਹੀਨੇ ਲੱਗ ਜਾਣਗੇ, 3 ਲੱਗ ਜਾਣਗੇ, ਫਿਰ ਇੱਕ ਆਦਤ ਬਣ ਜਾਏਗੀ, ਤੇਰੀ ਹੈਬਿਟ ਬਣ ਜਾਏਗੀ। ਫਿਰ ਤੈਨੂੰ ਜ਼ੋਰ ਨਹੀਂ ਲਾਉਣਾ ਪਏਗਾ, ਤੇਰਾ ਆਟੋਮੈਟਿਕ ਸਿਮਰਨ ਚੱਲ ਜਾਏਗਾ। ਤੇ ਯਾਦ ਰੱਖੀ ਕਿ 2-3 ਮਹੀਨੇ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ, ਮਨ ਨੂੰ ਮੋੜ ਮੋੜ ਕੇ ਸਿਮਰਨ ਕਰਨਾ। ਸੱਤ ਬਚਨ ਕਹਿ ਗਿਆ ਪਿਆਰੀ ਸਾਧ ਸੰਗਤ। ਸੋ ਉਸ ਡਾਕਟਰ ਨੇ ਚਿੱਠੀ ਲਿਖੀ, ਉਹ ਮਹਾਂਪੁਰਸ਼ਾਂ ਨੇ ਦਾਸ ਨੂੰ ਚਿੱਠੀ ਪੜ੍ਹਾਈ। ਮੈਂ ਪੜ੍ਹੀ ਹੈ ਤਾਂ ਤੁਹਾਡੇ ਨਾਲ ਬਚਨ ਸਾਂਝਾ ਕਰ ਰਿਹਾ। ਉਸ ਡਾਕਟਰ ਨੇ ਲਿਖਿਆ, ਮਹਾਰਾਜ ਮੈਂ ਤੁਹਾਡਾ ਬਚਨ ਕਮਾਇਆ, 3 ਮਹੀਨੇ ਬੀਤ ਗਏ, 3 ਮਹੀਨਿਆਂ ਬਾਅਦ ਹੁਣ ਮੇਰਾ 5-7 ਘੰਟੇ ਦਾ ਸਿਮਰਨ ਰੋਜ਼ ਦਾ ਬਣ ਗਿਆ। ਇੱਕ ਵਾਰੀ ਉੱਚੀ ਸਾਰੀ ਕਹਿ ਦਿਓ, ਧੰਨ ਗੁਰੂ ਨਾਨਕ। ਮੇਰਾ 5-7 ਘੰਟੇ ਦਾ ਰੋਜ਼ ਦਾ ਸਿਮਰਨ ਬਣ ਗਿਆ। ਕਹਿੰਦੇ ਬਾਬਾ ਜੀ ਇੱਕ ਗੱਲ ਬੜੀ ਹੋਰ ਕਮਾਲ ਦੀ ਹੋ ਗਈ। ਉਹ ਕਿਹੜੀ? ਕਹਿਣ ਲੱਗਾ ਜੀ ਮੇਰੀ ਪੜ੍ਹਾਈ ਵਿੱਚ, ਮੇਰੀ ਥਿਊਰੀ ਵਿੱਚ ਜਿਸ ਮਰੀਜ਼ ਦੀ ਬਿਮਾਰੀ ਦਾ ਇਲਾਜ ਦਾ ਕੋਰਸ 15 ਦਿਨਾਂ ਦਾ, 12 ਦਿਨਾਂ ਦਾ, 10 ਦਿਨਾਂ ਦਾ, ਮੈਂ ਵਾਹਿਗੁਰੂ ਕਹਿ ਕੇ ਦਵਾਈ ਦਿੰਦਾ ਮਰੀਜ਼ ਨੂੰ, ਮਰੀਜ਼ ਵੀ 3 ਦਿਨਾਂ 'ਚ ਰਾਜ਼ੀ ਹੋ ਜਾਂਦਾ, ਗੱਜ ਕੇ ਆਖੋ ਸ੍ਰੀ ਵਾਹਿਗੁਰੂ।
ਸੋ ਪਿਆਰੀ ਸਾਧ ਸੰਗਤ, ਆਪਾਂ ਗੁਰੂ ਘਰ ਵਿੱਚੋਂ ਇਹੀ ਦਾਤ ਲੈ ਕੇ ਜਾਈਏ, ਪੱਲੇ ਬੰਨ ਲੈ ਪੂੰਜੀ ਰਾਮ ਨਾਮ ਦੀ। ਤੋ ਪਿਆਰੀ ਸਾਧ ਸੰਗਤ, ਇਹ ਮਹਾਂਪੁਰਸ਼ਾਂ ਦੇ ਗੁਰਦਰਬਾਰ ਵਿੱਚ ਆ ਕੇ ਅਸੀਂ ਲਾਹਾ ਖੱਟੀਏ, ਬਚਨ ਪੱਲੇ ਬੰਨੀਏ। ਆਓ ਅਗਲਾ ਸ਼ਬਦ, ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਸਾਰੇ ਕਿਰਪਾ ਕਰਿਓ, ਆਪਣੇ ਮਨ ਨੂੰ ਸਮਝਾਉਣਾ ਕਰੀਏ ਤੇ ਸਤਿਗੁਰ ਦੇ ਚਰਨਾਂ ਨਾਲ ਸਾਡਾ ਮਨ ਜੁੜ ਜਾਏ।

ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੇਂ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਦਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ।

ਪ੍ਰੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਾਤੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ

ਕੁਰਬਾਨ ਕਰਨੇ ਆ। ਧਰਮ ਕਰਮ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ, ਆਪ ਜੀਆਂ ਨੇ ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਰਜਿੰਦਰ ਸਿੰਘ, ਭਿੰਦਰ ਕੌਰ, ਜਸ਼ਨਪ੍ਰੀਤ ਸਿੰਘ, ਸੁਪਨੀਤ ਕੌਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ। ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬੀਬੀ ਜਸਵੰਤ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ, ਸ਼ਹੀਦ ਸਿੰਘ ਸਿੰਘਣੀਆਂ ਭਜੰਗੀਆਂ ਦੀ ਅਰਦਾਸ ਬੇਨਤੀ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਮੇਰਾ ਪ੍ਰਿਆਰਥ ਰੱਖਣਾ। ਹਰਮਿੰਦਰ ਸਿੰਘ ਦੇ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ, ਉਹ ਆਪਣੇ ਪਿਤਾ ਰਘਬੀਰ ਸਿੰਘ ਦੀ ਸਲਾਨਾ ਯਾਦ ਵਿੱਚ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ। ਰਮਿੰਦਰ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ, ਆਪਣੇ ਪੁੱਤਰ ਸੁਖਤੇਜ ਸਿੰਘ ਦੀ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਜਾਓ ਬਖਸ਼ਿਸ਼ ਕੀਤੀ, ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ। ਤਰਨਜੀਤ ਸਿੰਘ ਵੱਲੋਂ ਗੁਰਸਿੱਖੀ ਦੀ ਦਾਤ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਨੇ ਮੇਰਾ ਪ੍ਰਿਆਰਥ ਰੱਖਣਾ। ਸੱਚੇ ਪਾਤਸ਼ਾਹ ਜੀ, ਉਹ ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਸੱਚੇ ਪਾਤਸ਼ਾਹ ਜੀ, ਉਹ ਗੁਪਤ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ, ਉਹ ਆਪ ਜੀਆਂ ਦੇ ਸ਼ੁਕਰਾਨੇ ਦੀ ਅਰਦਾਸ ਬੇਨਤੀ। ਆਪ ਜੀਆਂ ਨੇ ਸੱਚੇ ਪਾਤਸ਼ਾਹ ਜੀ, ਉਹ ਆਉਣ ਵਾਲੇ ਸਮੇਂ ਵਿੱਚ ਆਪ ਸਹਾਈ ਹੋਣਾ, ਚੜ੍ਹਦੀਆਂ ਕਲਾ ਬਖਸ਼ਣੀਆਂ, ਅੰਗ ਸੰਗ ਸਹਾਇਤਾ ਕਰਨੀ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੇ ਪਾਕ ਸਾਲ ਸੋਚ ਪਵਿੱਤਰਾ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜਿਉ ਛਕੇ ਨਾਮ। ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜੁਹਾਰ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਦ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ ਜੀ। ਸੂਰਟ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਹੱਲਾ ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਦਾਤਾ ਰਹਾਉ, ਨਾਨਕ ਪ੍ਰਭ ਅਵਿਨਾਸੀ। ਤਾਕੀ ਸੇਵ ਨ ਬਿਰਥੀ ਜਾਸੀ, ਅਨੰਤ ਕਰੇ ਤੇਰੇ ਦਾਸਾ, ਚ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ, ਚੌ ਗਿਰਦ ਹਮਾਰਾ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਣਾਈ, ਰਾਮ ਨਾਮ ਔਖ ਦੀਆ ਏਕਾ ਲਿਵਲਾਈ। ਰਹਾਓ ਰਾਖ ਲੀਏ ਤਿਨ ਰੱਖਣ ਹਾ, ਸਭਿਆਤ ਮਿਟਾਈ, ਕਹੋ ਨਾਨਕ ਕਿਰਪਾ ਪਈ, ਪ੍ਰਭੇ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਾਉਣਾ ਤੂੰ ਨੇ ਛਟੈ, ਨਿਕਟ ਨਾ ਜਾਹਿਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵਹੋ, ਸੋਹਿਲਾ ਸਿਵਰ ਹੋ ਸਿਰਜਨ ਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹਮਵਾਰੀ ਜਿਸ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀ ਅੜੇ ਸੰਭਾਲੀਆਂ, ਦੇਖੇ ਗਾਦੇ ਉਣਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋ ਵੈਸਾ ਹਿਵ ਸਿਉ ਮੇਲ। ਕਰ ਕਰੇ ਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਨ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ।

ਰਾਖਵੜਾਈ ਤੋਏ ਰਹਾਉ ਵਿਸਵੇ ਚਸਿਆ ਕੜੀਆਂ ਪਹਿਰਾਂ ਤਿੱਥੀ ਵਾਰੀ ਮਾਹੁਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵਚਨ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੈ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਉ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਉਬਾ ਜੰਤ ਫੇਰੀ ਰਹਾਉ ਸਹਿਸਤਵ ਨੈਨ ਨਨ ਨੈਨ ਹੈ ਤੋਏ ਕਾਉ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਵਿਮਲ ਨਨ ਇਕ ਪਦ ਗੰਧ ਬਿਨ ਸਹਿਸਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਤੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਨੋ ਮੋਹੀ ਆਹੇ ਪਿਆਸਾ ਕਿਰਪਾ ਜਲ ਦੇ ਹੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਹੋ ਪਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨਹਲ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾਹੇ ਕਰ ਡੰਡੌਤ ਪੁਨ ਵੱਡਾਹੇ ਰਹਾਉ ਸਾਕਤ ਹਰ ਸਾਧ ਨੇ ਜਾਣਿਆ ਤਿਨ ਅੰਤਰ ਹਉਮੈ ਕੰਡਾਹੇ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨਮ ਮਰਨ ਪਵ ਖੰਡਾਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰਲਾਹਾ ਆਗੈ ਬਸਨੁ ਸੁਹੇਲਾ ਔਦ ਘਟੈ ਦਿਨ ਸਿਰੇ ਨਾਰੇ ਮਨ ਗੁਰ ਮਿਲਕਾ ਸਵਾਰੇ ਰਹਾਉ ਇਹੋ ਸੰਸਾਰ ਬਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾਕੋ ਆਏ ਸੋਇ ਬਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ

ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ।

ਸਾਹਿਬ ਦੀ ਬਾਣੀ ਪੜੀ ਗਈ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ, ਆਪਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ 'ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਦੇ ਜਾਗਰਣ ਦਰਸ਼ਨ ਬਖਸ਼ ਕੇ ਨਿਹਾਲ ਕਰਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

Guru Ha Guru Ha Guru Ha.

Guru, I, Guru, I, Guru, I.

Vır.

ಗುರು

Guru, I Guru, I Guru.

Guru.

Ay, Guru.

Guru.

गुरु वाहे गुरु वाहे गुरु वाहे गुरु वाहे गुरु वाहे।

वाहेगुरु वाहेगुरु वाहेगुरु वाहे

Guru, Vai, Guru, Vai, Guru, Vai.

する

वाहेगुरु वाहेगुरु वाहेगुरु वाहेगुरु।

Guru, Vahe Guru, Vahe Guru, Vahe Guru, Vahe Guru, Vahe.

वाहेगुरु वाहेगुरु वाहेगुरु वाहेगुरु वाहेगुरु वाहेगुरु।

Hi, Guru. Hi, Guru. Hi, Hi, Guru. Hi, Guru. Hi, Guru. Hi, Guru.

0: गुरु वाहे गुरु वाहे गुरु वाहे
1: गुरु
0: वाहे गुरु वाहे गुरु

Vaheguru, Vaheguru, Vaheguru, Vaheguru, Vaheguru.

Vai, Guru. Vai,

Vaheguru, Vaheguru, Vaheguru, Vaheguru.

0: Vai Guru.
1: Vai Guru.
0: Vai Guru.
1: Vai
0: Guru.
1: Vai
0: Guru.
1: Vai
0: Guru.
1: Vai
0: Guru.

Vai Guru. Vai Guru. Vai Guru. Vai Guru. Vai Guru. Vai Guru.

0: Vaheguru.
1: Vaheguru.
0: Vaheguru.
1: Vaheguru.
0: Vaheguru.
1: Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

तन सो विला जित दर्शन करना हाँ बलहारी सतगुर चरना।

दृष्ट सुजानी सच हुक्म तुम्हारा तख्त निवासी।

अपनी शरण राख प्रभ दाते।

ਪਾਇਆ। ਜਨ ਨਾਨਕ ਮਨ ਤਨ ਰੰਗ ਹਰ ਦੀਨਾ ਦੀਨ ਦਇਆਲ ਪ੍ਰਭ ਸਤ ਸੰਗਤ ਮਿਲੋ ਸੰਗ।

ਸਤਿਗੁਰ ਪ੍ਰਸਾਦ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹਿ ਜੁਗਾਦ ਗੁਰਾਏ ਨਮਹਿ ਸਤਿਗੁਰਾਏ ਨਮਹਿ ਸ੍ਰੀ ਗੁਰਦੇਵਾਏ ਨਮਹਿ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰਾਉ ਜਾਸ ਬਿਸੰਬਰ ਇੱਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮ੍ਰਿਤ ਸੁਧਾਖਿਅਰ ਕਿੰਨੇ ਰਾਮ ਨਾਮਿਕ ਆਖਿਅਰ ਕਿਨਕਾ ਏਕ ਜਿਸ ਜੀ ਬਸਾਵੈ ਤਾ ਕੀ ਮਹਿਮਾ ਗਨੀ ਨ ਆਵੈ ਕਾਂਖੀ ਏਕਾ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਠਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਦਰ ਜਾਗੈ ਪ੍ਰਭ ਕੈ ਸਿਮਰਨ ਭਾਵਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਵ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤ ਪੂਜਾ ਪ੍ਰਭ ਕੈ ਸਿਮਰਨ ਬਿਨਸਾ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦੁਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੇ ਸੁੱਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨਕਾ ਦਾ ਸੰਦਸਨਾ ਪ੍ਰਭ ਕੋ ਸਿਮਰੇ ਸੇ ਤਰਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਯਾਲਾ ਨਾਨਕ ਜਨਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਪੁਕਾਰੀ ਪ੍ਰਭ ਕੋ ਸਿਮਰੇ ਤਿਨ ਸਦਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵਾ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਆਨੰਦ ਘਨੇਰੇ ਪ੍ਰਭ ਕੋ ਸਿਮਰੇ ਬਸੇ ਹਰਨੇਰੇ ਸੰਤ ਕਿਰਪਾ ਤੇ ਅੰਦਰ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨੇ ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਸ਼ੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਬ੍ਰਹਮਯਾ ਨਾਨਕ ਦਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨੀ ਚੌਂਕੁੰਟ ਜਾਤੇ
ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲੇ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਸਿਆ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ, ਦੀਨ ਦਰ ਦੁਖ ਭੰਜਨਾ ਕਟਕਟਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭਸਾਤ ਅਸ਼ਟਪਦੀ, ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਇ, ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵੋ ਸੂਖ ਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤੋ ਹੈ ਸੁਖੀਆ, ਲਾਖ ਕਰੋਰੀ ਬੰਦਨਾ ਪਰ ਹਰ ਕਾ ਨਾਮ ਜਪਤ ਨਿਸਤਰਾ, ਅਨਕ ਮਾਇਆ ਰੰਗ ਤਿਖਨਾ ਬੁਝਾਵੇ ਹਰ ਕਾ ਨਾਮ ਜਪਤ ਆਗਾਵੇ, ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਤੈ ਹਰ ਨਾਮ ਸੰਘ ਹੋਤ ਸੁਵੇਲਾ, ਐਸਾ ਨਾਮ ਸਦਾ ਧਿਆਈਏ ਨਾਨਕ ਗੁਰਮੁਖ ਪਰਮਗਤ ਪਾਈਏ, ਛੂਟਤ ਨਹੀਂ ਕੋਟ ਲਖਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਬਿਘਨ ਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ,

ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ, ਜਪਤ ਕਾ ਪਰੇ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਿਛ ਨਾਹੀ ਬਿਯੋਗ।

ਮਨ ਆਪਣੇ ਤੇ ਬੁਰਾ ਮਿਠਾਨਾ ਭੇਖਿਆ ਸਗਲ ਸਿਰਠ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲਿਪਾ ਨਿਰਧਨ ਗੋ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਖੁਬਰ ਤੇਰੋ ਮਾਨ ਸਗਲ ਘਟਾਂਗੋ ਦੇਵੋ ਦਾਨ ਕਰਨ ਕਰਾਮਨ ਹਾਰ ਸਵਾਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਦਮੇ ਜਾਨੂ ਆਪੇ ਆਪ ਨਸੰਘ ਆਪ ਪ੍ਰਭਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨ ਖਬਰ ਨਾ ਜਾਣ ਸਗੋਏ ਸਰਬ ਧਰਮ ਸ੍ਰੇਸ਼ਟ ਧਰਮ ਕੋ ਨਾਮ ਜਪ ਨਿਰਮਲ ਕਰਬ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਮੈਂ ਉਦਮ ਬਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਦੇ ਊਤਮ ਥਾਨ ਨਾਨਕ ਜੇ ਕਟਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਏ ਆਨਿਆ ਸੁਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸੀਤ ਰਾਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੀ ਜਿਨ ਤੂੰ ਸਾਰ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਨੇ ਉਭਾਰਿਆ ਬਾਹਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਬਿਆਉ ਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹੋ ਤਉ ਨਾਨਕ ਸਿਜੈ ਜੇ ਪ੍ਰਸਾਦ ਧਰ ਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਬਰਸਾ ਸਗਲ ਸਮਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨੇਤਰਸਨਾ ਤਿਸੇ ਤਿਆ ਗਬਰ ਸੰਘ ਰਚਨਾ ਇਸੇ ਦੋਖ ਮੁਠ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਵਿਆਪੇ ਆਦੰਤ ਜੋ ਰੱਖਣ ਹਰ ਤਿਸਿਓ ਪ੍ਰੀਤ ਨਾ ਕਰਾ ਗਵਾਰ ਜਾ ਕੀ ਸੇਵਾ ਨਵਨੰਦ ਪਾਵੇ ਤਾਸਿਓ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦਾ ਹਜੂਰੇ ਤਾਗੁ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੇ ਦੁਰਗੇ ਮਾਨ ਤਿਸੇ ਬਿਸਾਰੇ ਮੁਗਧ ਅਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਨ ਹਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਰ ਕਰ ਮਾਨੇ ਜੋ ਹੋਵਨ ਸੋ ਦੂਰ ਪੁਰਾਨੈ ਛੋੜ ਜਾਇ ਤਿਸਗਾ ਸਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਹੇ ਗਰਦ ਪ੍ਰੀਤ ਭਸਮ ਸੰਗ ਹੋਇਆ ਗੁਪੈ ਪਤਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਾ ਯਾਰ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਬਚਾਰਾ ਕਰੇ ਦਿਨ ਰਾਤ ਬਾਹਰ ਭੇਖਨ ਧਰਮ ਲਬਾਇਆ ਸ਼ਬਸ ਨਾਹੇ ਕਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਸ਼ਨਾਂਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਰ ਤਨ ਸਵਾਹ ਗਲ ਪਾਥਰ ਕਹਿ ਸੇ ਤਰਿਆ ਥਾਹ ਜਾ ਕੇ ਅੰਦਰ ਵਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੇ ਕਰਗੇ ਲਿਹ ਓੜ ਨਿਭਾਵੇ ਕਹਾਂ ਬੁਝਾਰਤ ਬੁੱਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸਨ ਬਦ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰ ਭੰਗ

ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਈ ਆਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜਿਉ ਬਿਨ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਗ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁ ਆਗਿਆਕਾਰੀ

ਅਸ਼ਟਪਦੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ ਦਸਟਾ ਗੁਰੂ ਕੋ ਰਖਮਨ ਮਾਹੇ ਜੇ ਪ੍ਰਸਾਦ ਸੁਗੰਧਤ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਸੇ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਫੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰਾਂਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਮਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈਜੇ ਮਨ ਆਠ ਫੈਰ ਥਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਸ ਗਉ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤੇਰੁ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਤਰਕੇ ਮਾਨ ਪਾਵੇ ਨਾਨਕ ਪਦ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਬਲਾਵਤ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸ਼ਿਤਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਥਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪੈ ਰਿਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ।

ਜੇ ਪ੍ਰਸਾਦ ਅਸਵ ਹਸਤ ਸਵਾਰੀ ਮੰਤਰ ਸਿਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖਤ ਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਸ ਬੈਠ ਸਾ ਤਿਸੇ ਧਿਆਏ ਤਿਸੇ ਧਿਆਏ ਜੋ ਏਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖਿਆ ਜੇ ਪ੍ਰਸਾਦ ਕਰੇ ਪੁਨ ਬਹੁ ਦਾਨ ਮਨਾੜ ਬਹਿਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਦੁਆ ਚਾਰ ਵਿਵਹਾਰ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਰਾ ਸੁੰਦਰ ਰੂਪ ਸੁਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਰੀ ਨੀਕੀ ਜਾਤ ਸੁਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰਾ ਹੈ ਗੁਰ ਪ੍ਰਸਾਦ ਨਾਨਕ ਜਸ ਕਹਾ ਜੇ ਪ੍ਰਸਾਦ ਸੁਣੇ ਕਰਨ ਨਾਥ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਤਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਅਮਰਗਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਗੋ ਜਾ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਜ ਰੇ ਮਨ ਮੇਰੇ ਤੂੰ ਤਾਂ ਸਿਉਰਾ ਜੇ ਪ੍ਰਸਾਦ ਸਭਗੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਦੇ ਹੋਏ ਪ੍ਰਕਾਸ਼ ਪ੍ਰਭੂ ਦਇਆ ਤੇ ਕਮਲ ਵਿਕਾਸ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਪੋ ਕਸ਼ੂ ਨਾ ਕਿਨਹੂੰ ਲਇਆ ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ ਨਾਨਕ ਕਿਨਕਾ ਕਸ਼ੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਹੇ ਜੋ ਜੋ ਕਹਿ ਸੋ ਮੁਕਤਾ ਹੋਏ ਸੁਨਮਿਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧ ਗਸੰਗ ਮੁਖੂ ਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਗਸੰਗ ਮਿਟੇ ਅਭਿਮਾਨ ਸਾਧ ਗਸੰਗ ਪ੍ਰਗਟਾ ਸੁਗਿਆਨ ਸਾਧ ਗਸੰਗ ਬੁਜੈ ਬ੍ਰਭ ਨੇਰਾ ਸਾਧ ਸੰਗ ਸਬੋਧ ਨਵੇਰਾ ਸਾਧ ਗਸੰਗ ਪਾਏ ਨਾਮ ਰਤਨ ਸਾਧ ਗਸੰਗ ਏਕ ਪਰ ਜਤਨ ਸਾਧ ਕੀ ਮਹਿਮਾ ਬਰਨੇ ਕੌਣ ਬਰਾਨੇ ਨਾਨਕ ਸਾਧ ਕੀ ਸੁਭਾ ਬ੍ਰਹਮਾ ਹੈ ਸਮਾਨੀ ਸਾਧ ਗਸੰਗ ਅਗੋਚਰ ਮਿਲਾਇਆ ਸਾਧ ਗਸੰਗ ਸਦਾ ਪ੍ਰਭ ਲਾਇਆ ਸਾਧ ਗਸੰਗ ਆਵੈ ਬਸ ਪੰਛਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕਿਸੰਗ ਮਨੋਹਰ ਬੈਨ ਸਾਧ ਕਿਸੰਗ ਨਾ ਕਤ ਹੁੰਦਾ ਵੈ ਸਾਧ ਸੰਗ ਅਸਤਿਤ ਮਨ ਪਾਵੇ ਸਾਧ ਕਿਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਨ ਸਮੀਤ ਸਾਧੂ ਕਹਿ ਸੰਗ ਮਹਾਪਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕਿਸੰਗ ਨਾ ਵਿੰਗਾ ਪੈਰ ਸਾਧ ਕਿਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕਿਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਜੇ ਸਭਿਆ ਬਾਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕ ਸੰਗ ਨਾ ਕਬ ਹੁਣ ਤਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਹੈ ਸਾਧੂ ਕਹਿ ਸੰਗ ਆ ਜਾਰ ਸਹਿ ਸਾਧਕ ਸੰਗ ਬਸੇ ਥਾਨ ਉਚੈ ਸਾਧੂ ਕਹਿ ਸੰਗ ਮਹਿਲ ਬਹੁ ਚੈ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਗੁਰਬਾਨ ਸਾਧਕ ਸੰਗ ਸਭ ਗੁਰ ਉਧਾਰੇ ਸਾਧ ਸੰਗ ਸਾਜਨ ਮੀਤ ਗੁਟਮ ਨਿਸਤਾਰ ਸਾਧੂ ਕਹਿ ਸੰਗ ਸੋ ਧਨ ਬਾਵੈ ਜਿਸ ਧਨ ਤੇ ਸਭ ਕੋ ਪ੍ਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕਹਿ ਸੰਗ ਬਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਧਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ਼ਕਾਰ ਦਰਸ਼ਨ ਭੇਟ ਤੂੰ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰਾਇ ਸਾਧਕ ਸੰਗ ਨਰਕ ਪਰ ਹਰਾਇ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਵਿਚਰਤ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧਰਤ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮੰਤੇ ਬਿਸਰਾਇ ਸਾਧ ਸੰਗ ਸਰਪਰ ਨਿਸਤਰਾਇ ਸਾਧਕ ਸੰਗ ਲੱਗੇ ਬ੍ਰਹਮ ਮੀਠਾ ਸਾਧੂ ਕਹਿ ਸੰਗ ਘਟਕਾ ਡੀਠਾ ਸਾਧ ਸੰਗ ਭਇਆ ਗਿਆਕਾਰੀ ਸਾਧ ਸੰਗ ਅਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਣੇ ਜਿੱਥਾ ਸੁਨੇ ਤੇਤਾ ਵਖਿਆਨ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਗਾ ਨਾਹੀ ਅੰਨ ਸਾਧ ਕੀ ਸੋਭਾ ਸਦਾ ਬੇਅੰਨ ਸਾਧ ਕੀ ਸੋਭਾ ਮੂਛ ਤੇ ਉੱਚੀ ਸਾਧ ਕੀ ਸੋਭਾ ਮੂਛ ਤੇ ਮੁੱਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਬਰਾ ਭੇਦ ਨਾ ਭਾਈ ਸਲੋ ਮਨ ਸਾਚਾ ਮੁਖ ਸਾਚਾ ਸੋਏ ਅਮਰ ਨਾ ਪੇਖੈ ਏਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੈ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋ ਸੋਗ ਬ੍ਰਹਮ ਗਿਆਨੀ ਕਹਿ ਦ੍ਰਿਸ਼ ਸਮਾਂ ਜੈਸੇ ਰਾਜ ਰੰਗੋ ਲਾਗੇ ਤੁਲ ਭਵਾਨ
ਬ੍ਰਹਮਗਿਆਨੀ ਕਾ ਧੀਰਜ ਏਕ ਜੋ ਵਸੁਦਾ ਕਹੁ ਖੁਦੈ ਕਹੁ ਚੰਦਨ ਲੇਪ। ਬ੍ਰਹਮਗਿਆਨੀ ਕਾ ਹੈ ਗੁਨਾਵ ਨਾਨਕ ਜੋ ਪਾਵਕ ਕਾ ਸਹਿ ਸੁਭਾਉ। ਬ੍ਰਹਮਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲਾ ਲਾਗੇ ਚਲਾ। ਬ੍ਰਹਮਗਿਆਨੀ ਕਹਿ ਮਾਨੋ ਪ੍ਰਕਾਸ਼ ਜੈਸੇ ਧਰ ਬ੍ਰਿਆ ਆਕਾਸ। ਬ੍ਰਹਮਗਿਆਨੀ

ਵਰਨਾਕੋ ਦੇਵ ਦੇ ਸਨਾਨ ਪੰਡਿਤ ਕੋ ਸਦਾ ਆਦੇਸ ਬੀਜ ਮੰਤਰ ਸਰਬ ਕੋ ਗਿਆਨ ਚਹ ਵਰਨਾ ਮੈਂ ਜਪੇ ਕਉ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਦਰ ਗੁਰੂ ਧਾਰੇ ਪਾਸ ਬ੍ਰੇਤ ਮੁਕਤ ਪਾਤਰ ਕੋ ਤਾਰੇ ਸਰਬ ਰੂਕਾ ਔਖਤ ਨਾਮ ਕਲਿਆਣ ਰੂਪ ਮੰਗਲ ਗੁਰ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਸਿਲਖਿਆ ਧੁਰ ਕਰਮ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾ ਦਸੰਤਨ ਭਾਏ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰਾ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਘ ਆਤਮ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸਹੁ ਕਹਾਵੈ ਤੈਸਾ ਰੁਤ ਐਸਾ ਸੋ ਸਦਾ ਆਨੰਦ ਹੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਮਰਤ ਐਸੀ ਵੀ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੁਬਰਤਾ ਏ ਸਾਈ ਜੁਗਤ ਨਾਨਕੋ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਸ ਜਿਤ ਕਰ ਰਾਖੇ ਤੈਸਾ ਦਿਨ ਨਾ ਆਪੇ ਕਰਨ ਕਰਾਮਨ ਜੋ ਪ੍ਰਭਾ ਪ੍ਰਭਾਵੇ ਸੁਫਨ ਹੋ ਬਸਰਿਆ ਪੇ ਅਨੰਤ ਰੰਗ ਲਖੇ ਨਾ ਚਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤਨਾ ਬਾਰਾ ਬਾਰ ਨਾਨਕ ਰਚਨਾ ਪ੍ਰਭ ਰਚੀ ਬਹੁਤ ਅਨਕ ਪ੍ਰਕਾਰ ਰਾਸ਼ਟਰਪਤੀ ਕਈ ਗੁੜ ਹੋਏ ਪੁਜਾਰੀ ਕਈ ਗੁੜ ਆਚਾਰ ਵਿਵਹਾਰੀ ਕਈ ਗੁੜ ਭਾਏ ਤੀਰਥ ਵਾਸੀ ਕਈ ਗੁੜ ਬਨ ਭਰਮੇ ਉਦਾਸੀ ਕਈ ਗੁੜ ਵੇਦ ਕੇ ਸਰੋਤੇ ਕਈ ਗੁੜ ਤਪੀ ਸਰੋਤੇ ਕਈ ਗੁੜ ਆਤਮ ਧਿਆਨ ਧਾਰੇ ਕਈ ਗੁੜ ਗਵਖਾ ਵਿਚਾਰੇ ਕਈ ਗੁੜ ਨਵਤ ਨਾਮ ਧਿਆਫੇ ਨਾਨਕ ਕਰਤੇ ਕਾਂਤਰਾ ਪਾਵੇ ਕਈ ਗੁੜ ਭਾਏ ਅਭਿਮਾਨੀ ਕਈ ਗੁੜ ਅੰਧ ਅਗਿਆਨੀ ਕਈ ਗੁੜ ਕਿਰਪਨ ਕਠੋਰ ਕਈ ਗੁੜ ਅਭਿਗਾਤਮ ਨਿਖੋਰ ਕਈ ਗੁੜ ਪਰ ਦਰਬ ਕੋ ਹਿਰੇ ਕਈ ਗੁੜ ਪਰ ਦੁੱਖ ਨਾ ਕਰੇ ਕਈ ਗੁੜ ਮਾਇਆ ਸਰ ਮਾਹੇ ਕਈ ਗੁੜ ਪਰਦੇਸ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਗੁੜ ਸਿੱਧ ਜਤੀ ਜੋਗੀ ਕਈ ਗੁੜ ਰਾਜੇ ਅਰਸ ਭੋਗੀ ਕਈ ਗੁੜ ਪੰਖੀ ਸਰਬੋ ਪਾਏ ਕਈ ਗੁੜ ਪਾਥਰ ਬਿਰਖ ਨਿਭਜਾਏ ਕਈ ਗੁੜ ਪਵਨ ਬਾਣੀ ਬੈ ਸੰਤਨ ਕਈ ਗੁੜ ਦੇਸ ਭੂਮੰਡਲ ਕਈ ਗੁੜ ਸਸੀਅਰ ਸੂਰ ਨਖਤਰ ਕਈ ਗੁੜ ਦੇਵ ਦਾਨਵ ਇੰਦਰ ਸਿਰ ਛਤਰ ਸਕਲ ਸਮੱਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵ ਹੈ ਤਿਸ ਤਿੰਨ ਸਤਾਰ ਹੈ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਸਤਾਰ ਹੈ ਕਈ ਗੁੜ ਰਾਜਸਤਾਮ ਸਾਥਕ ਕਈ ਗੁੜ ਵੇਦ ਪ੍ਰਾਣ ਸਿਮਰਤਰ ਸ਼ਾਸਤ ਕਈ ਗੁੜ ਕੀ ਰਤਨ ਸਮੁੰਦ ਕਈ ਗੁੜ ਨਾਰਾ ਪ੍ਰਕਾਰ ਜੰਤ ਕਈ ਗੁੜ ਕੀ ਏ ਚਿਰ ਜੀਵੇ ਕਈ ਗੁੜ ਗਿਰੀ ਬੇਰ ਸਵਰਨ ਦੀਵੇ ਕਈ ਗੁੜ ਜਖੇ ਕਿਨਰ ਪਿਸਾਚ ਕਈ ਗੁੜ ਭੂਤ ਫਿਰੇ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਹੁੰਦੇ ਦੂਰ ਨਾਨਕਾ ਬਲਿਪਤਰਿਆ ਭਰਭੂਰ ਕਈ ਗੁੜ ਪਾਤਾਲ ਕੇ ਵਾਸੀ ਕਈ ਗੁੜ ਨਰ ਨਰਕ ਸੁਰਗ ਨਿਵਾਸੀ ਕਈ ਗੁੜ ਜਨਮੇ ਜੀਵੇ ਮਰੇ ਕਈ ਗੁੜ ਬਹੁ ਜੂਨੀ ਫਿਰੇ ਕਈ ਗੁੜ ਬੈਠਤ ਹੀ ਖਾਏ ਕਈ ਗੁੜ ਘਾਲੇ ਥਕ ਪਾਹੇ ਕਈ ਗੁੜ ਕੀ ਏ ਤਨਵਟ ਧਰਮੰਤ ਕਈ ਗੁੜ ਮਾਇਆ ਮੈਂ ਚੰਦ ਕਈ ਕੋਟ ਕੀ ਹੈ ਧਰਮੰਤ ਕਈ ਗੁੜ ਮਾਇਆ ਮੈਂ ਚੰਦ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕਾ ਹਾਥੇ ਕਈ ਗੁੜ ਭਏ ਬੈ ਰਾਗੀ ਰਾਮ ਨਾਮ ਸੰਗ ਤਿਲ ਰਾਗੀ ਕਈ ਗੁੜ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਗੁੜ ਦਰਸ਼ਨ ਪ੍ਰਪਿਆਸ ਤਿਨਕੋ ਮਿਲਿਓ ਪ੍ਰਭ ਬਿਨਾਸ਼ ਕਈ ਗੁੜ ਮਾਂਗੇ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਨਾਨਕ ਤੇ ਜਨ ਸਦਾ ਧਨ ਧਨ ਕਈ ਗੁੜ ਖਾਣੀ ਅਰ ਖੰਡ ਕਈ ਗੁੜ ਆਕਾਸ਼ ਬ੍ਰਹਿਮੰਡ ਕਈ ਗੁੜ ਹੋਏ ਅਵਤਾਰ ਕਈ ਜੁਗਤ ਕਿੰਨੋ ਵਿਸਥਾਰ ਕਈ ਵਾਰ ਬਸਰਿਓ ਬਾਸਾਰ ਸਦਾ ਸਦਾ ਏਕ ਏਕੰਕਾਰ ਕਈ ਗੁੜ ਕਿੰਨੇ ਭਾਂਤ ਪ੍ਰਭ ਤੇ ਬ੍ਰਹਮ ਹੈ ਸਮਾਹਤ ਅਕਾਂਤ ਨਾ ਜਾਣੇ ਕੋ ਆਪੇ ਆਪ ਨਾਨਕ ਪ੍ਰਭ ਸੋਹੇ ਕਈ ਗੁੜ ਪਾਰ ਬ੍ਰਹਮ ਕੇ ਦਾਸ ਤਿਨ ਹੋਵਤਾ ਤੰਬਰਗਾਸ ਕਈ ਗੁੜ ਤਦ ਕੇ ਬੇਤੇ ਸਦਾ ਨਿਆਰੇ ਕੋ ਨਿਤਰੇ ਕਈ ਗੁੜ ਨਾਮ ਰਸ ਪੀਵੇ ਅਮਰ ਭਏ ਸਤ ਸਾਥੀ ਜੀਵੇ ਕਈ ਗੁੜ ਨਾਮ ਗੁਣ ਗਾਵੇ ਆਤਮਰਾ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾ ਸਾ ਸਮਾਰੇ

ਅਸ਼ਟਪਦਿ ਕਰਨ ਕਰਾਵਨ ਕਰਨੇ ਜੋਗ ਜੋਤ ਭਾਵੇ ਸੋਈ ਹੋਗ ਖਿਰ ਮੈਂ ਧਾਬੂ ਧਾਪਨ ਹਾਰਾ ਅੰਤਨੇ ਕਿਛ ਪਾਰਾ ਵਾਰ ਉਗਮੈ ਧਾਰਾ ਧਰ ਰਹਾਵਾ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭਾਵੈ ਮਾਨੁਗਤ ਪਾਵੈ ਪ੍ਰਭਾਵਿਤ ਪਾਥਰ ਥਰਾਵੈ ਪ੍ਰਭਾਵਿਨ ਸਾਸ ਤੇ ਰਾਖੇ ਪ੍ਰਭਾਵਿਤ ਹਰ ਗੁਣ ਪੱਖ ਹੈ ਪ੍ਰਭਾਵਿਤ ਪਾਥਰ ਉਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸਰਿਆਂ ਕਾਪ ਸਵਾਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਹੋ ਮਾਨੁਕ ਤੇ ਗਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੈ ਇਸਕੇ ਆਦ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣਤ ਆਪਣੇ ਆਪ ਬਚੇ ਭਰਮੇ ਭੁੱਲਾ ਦੈ ਦਸਤਾਵੈ ਨਿਮਗ ਮਾਏ ਚਾਰ ਕੁੰਡ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਰ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਕਾ ਦ੍ਰਿਸ਼ ਕਸ਼ੂ ਨਾ ਆਵੇ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾਕੋ ਆਪਣੀ ਕਰੈ ਬਖਸੀ ਸਾਕਾ ਲੇਖਾ ਨਾ ਕਰੈ ਜਗਦੀਸ਼ ਜੀਓ ਬਿਣ ਸਭ ਦਿਸਕੀ ਰਾਸ ਘਟਗੜ ਪੂਰਨ ਬ੍ਰਹਮ ਪ੍ਰਕਾਸ ਆਪਣੀ ਬਣਤਾ ਬਨਾਈ ਨਾਨਕ ਜੀਵੈ ਦੇਖ ਵਡਾਈ ਇਸ ਕਾ ਬਲ ਨਾ ਇਸਹਾਦ ਕਰਨ ਕਰਾਮਨ ਸਰਬ ਕੋ ਨਾਥ ਆ ਗਿਆ ਘਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਫੰਥੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋਖ ਹਰ ਖਰੰਗ ਹਸਾ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਭਯਾਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾ ਮਨਹਾਰ ਕਬੂ ਨਿਰਤ ਕਰੇ ਬਹੁ ਭਾਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾਂ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਸਰਬਾਲ

ਮੈਂ ਦਸਗਾਹ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਰ ਦੂਸਰ ਗਾਉਣ ਗਹਿ ਵਿਚਾਰ ਸਨੂੰ ਕਿਰਪਾ ਕਰੇ ਤੇ ਸੱਪ ਨਾਮ ਦੇ ਬੜਭਾਗੀ ਨਾਨਕ ਜਨ ਸੇ ਸਰੋਕ ਤਜੋ ਸਿਆਨਪ ਸੁਰ ਜਨ ਸਿਮਰੋ ਹਰ ਹਰ ਰਾਏ ਏਕ ਆਸਰ ਮਨ ਰੱਖੋ ਨਾਨਕ ਦੁਖ ਭਰਮ ਭਾਉ ਜਾਏ ਅਸ਼ਟਪਦੀ ਮਨੁ ਕੀ ਟੇਕ ਬ੍ਰਿਤੀ ਸਭ ਜਾਨ ਦੇਵਨ ਗੋਇ ਕਹਿ ਭਗਵਾਨ ਜਿਸ ਗਏ ਦੀਆ ਰਹਿ ਅਗਾਏ ਬਾਹਰ ਦਰਸ਼ਨਾ ਲਾਗੇ ਆਏ ਮਾਰੇ ਰਾਕੇ ਕੁਆ ਮਾਨੁ ਕਹਿ ਕਿਸ਼ਨਾਈ ਹਾ ਤਿਸਕਾ ਹੁਕਮ ਬੂ ਸਕੋ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੇ ਕੋਈ ਉਸਤਤ ਮਰਮੇ ਕਰ ਨਿਰੰਕਾਰ ਕਰ ਮਰ ਮੇਰੇ ਸਦਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਵੇਲਾ ਕਰ ਲਹਿ ਜੀਓ ਨੈਨੋ ਵੇਖ ਠਾਕੁਰ ਕਾ ਰੰਗ ਸਾ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰ ਗੋ ਬਿੰਦ ਮਿਟੇ ਭਾਵ ਜਪੀ ਹਰ ਬਿੰਦ ਕਰ ਹਰ ਕਰਮ ਸਰਮ ਨਰ ਕਥਾ ਹਰ ਦਰਗੇ ਨਾਨਕ ਊਜਰ ਮਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਰਮੰਤ ਕਰੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਤ ਕੀਓ ਸੋਜੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤੁਸਕੀ ਜਾਨੋ ਦ੍ਰਿਸ਼ਨਾ ਬੁਜੈ ਸਾਹ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤੇ ਉਹ ਹਰ ਜਨ ਰਹਿਤ ਅੰਤਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਸਕੀ ਕਟੀਏ ਜਮ ਕੀ ਭਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੂਖ ਜਿਸ ਕੋ ਹਰ ਪ੍ਰਭ ਮੰਚ ਦੇ ਆਵੇ ਸੰਤ ਸੁਵੇਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰਾ ਸੋ ਸੇਵਕ ਹੋ ਕਿਸਤੇ ਡਰਾ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੂਖਮ ਸੋਈ ਅਸਤੂਲ ਨਹਿ ਕੇ ਜਨਮੇ ਨਾ ਕਿਛ ਮਰੇ ਆਪਣ ਚਲਤੇ ਆਪ ਹੀ ਕਰੇ ਆਪਣ ਜਾ ਮਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆ ਗਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਜਥਾਪ ਉਥਾਪ ਬਿਨਾਸੀ ਨਾ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਦ ਸਗਲ ਸੰਸਾਰ ਉਦਰੇ ਤਨਵੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰਗਾ ਸ਼ਬਦ ਭਏ ਨਿਹਾਲ ਉਨਕੀ ਸੇਵਾ ਸੋਈ ਲਾਗਿਸ ਨੂੰ ਕਿਰਪਾ ਕਰੇ ਬਟਭਗ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਮੁਰਖ ਉਤਮ ਕਰਮਾਨ ਜੋ ਕੁਛ ਕਰਾ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਸਿਵ ਜਿਤ ਸਮਾਏ ਸਮਾਏ ਹੋਏ ਸੁਖ ਨਿਧਾਨ ਉਹਨੂੰ ਬਨਵੇ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੁੱਟੀ ਗੰਡਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਦਿਸਤੇ ਬਿਰਥਾ ਕੋਈ ਨਾ ਹੈ

ਮੋਹ ਹੈ ਪ੍ਰਭ ਕੀ ਜੋਤ ਸਗਲ ਘਾਟ ਸੁਹਾ ਧਰਮੰਤਾ ਏਕਾਗੋ ਗਰਭੈ ਜਾ ਸਭ ਕੀ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕਹੂ ਗਾਵ ਪ੍ਰਭ ਕੀ ਕਲਾ ਬਿਨਾ ਕਹਿਤਾ ਵੇ ਜੇ ਕੋ ਹੇ ਬਹੇ ਦਾਤਾਰ ਤਿਸ ਦੇਨ ਹਾਰ ਜਾਨੇ ਗਾਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ

ਪ੍ਰਗਟਾਵੇ ਤਨ ਸੰਤਨ ਕੀ ਬਾਂਛੋ ਦੂਰ। ਨਾਨਕ ਕੀ ਅਰ ਲੋਚਾ ਪੂਰ, ਮਨ ਮੂਰਖ ਕਾਇ ਬਿਲ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਏ। ਦੂਖ ਸੁਖ ਪ੍ਰਭ ਦੇਵਨ ਹਾਰ ਬਰ ਤਿਆਗ ਤੂੰ ਤਸੇ ਚਿਤਾਰ। ਜੋ ਕੁਛ ਕਰੇ ਸੋਈ ਸੁਖਮਾਨ, ਭੁੱਲਾ ਕਾਹੇ ਫਿਰੇ ਅਜਾਨ। ਕੌਣ ਬਸਤਾਈ ਤੇਰੇ ਸੰਗ ਲਪਟ, ਰਹਿਓ ਰਸ ਲੋਭੀ ਪਤੰਗ। ਰਾਮ ਨਾਮ ਜਬ ਹਿਰਦੇ ਮਾਹੇ, ਨਾਨਕ ਪਾਤ ਸੇਤੀ ਕਰ ਜਾਂ ਸਵਖਰ ਕੋ ਲੈਣ ਤੂੰ ਆਇਆ। ਰਾਮ ਨਾਮ ਸੰਤਨ ਕਰ ਪਾਇਆ, ਤਾਜਬ ਮਾਨ ਲਿਓ ਮਨ ਮੋਰ। ਰਾਮ ਨਾਮ ਹਿਰਦੇ ਮੈਂ ਤੋਲਾਦ, ਖੇਵ ਸੰਤੇ ਸੰਚਾਲ ਵਰ ਤਿਆਗ ਵਿਖਿਆ ਜੰਜਾਲ। ਧੰਨ ਧੰਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗੇ ਸੋਏ। ਇਹ ਵਾਪਾਰ ਵਿਰਲਾ ਵਾਪਾਰੇ, ਨਾਨਕ ਥਾਕੇ ਸਦਬਲਹਾਰੇ। ਚਰਨ ਸਾਧ ਗਏ ਧੋਏ ਧੋਏ, ਪੀਓ ਅਰਪ ਸਾਧ ਕਪਨਾ ਜੀਓ। ਸਾਧ ਕੀ ਧੂਰ ਕਰ ਵਿਸ਼ਨਾਨ, ਸਾਧ ਪਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗਰ ਕੀਰਤਨ ਗਾਈਏ। ਅਨਕ ਬਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਚਾਖੈ। ਉੱਠ ਗਈ ਸੰਤੇਂਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ। ਅੰਮ੍ਰਿਤ ਕੋ ਜੀ ਬਾਲਣ ਹਾਰ, ਭੁੱਖੇ ਕੋ ਦੇਵਤ ਆਧਾਰ। ਸਰਬ ਨਿਧਾਨ ਜਾਗੀ ਦ੍ਰਿਸ਼ਟੀ ਮਾਹੇ, ਪ੍ਰਭਣਖੇ ਕਾ ਲਹਿਣਾ ਪਾਹੇ। ਸਭ ਕਿਛ ਤਿਸਗਾ ਉਹ ਕਰਨੇ ਯੋਗ, ਤਿਸ ਬਿੰਦੂ ਸਰਵਾ ਨਾ ਹੋ ਗਏ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਕਰ ਕਿਰਪਾ ਸਿਖੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾ ਕੇ ਮਨ ਗੁਰ ਕੀ ਪ੍ਰਤੀਤ, ਤੇ ਜਿਨ ਆਵੇ ਹਰ ਪ੍ਰਭ ਚੀਤ। ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦਾ ਏਕ ਹੋਏ। ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੇ ਸੱਚ ਮੁੱਖ ਹੈਤ। ਸਾਚੀ ਦ੍ਰਿੜ ਸਾਚਾ ਆਕਾਰ।

ਤੇਰੇ ਗੁਣ ਦੇ ਭਿੰਨ ਤਿਸੇ ਬੁਝਾਏ ਨਾਨਕਾ ਜਿਸੋ ਵੈ ਸੁਪ੍ਰਸੰਨ ਅਸ਼ਟਪਦੀ ਅਵਿਨਾਸੀ ਮਨ ਮਨ ਮੈਂ ਅਵਿਨਾਸੀ ਪ੍ਰਭ ਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀ ਤਿਆਗ ਤਿਸੇ ਪਰਾ ਨਾ ਇੰਗਿਸ਼ ਕੋਏ ਸਰਬ ਨਿਰੰਤਰ ਏਕੋ ਸੋਇਆ ਫੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬਨ ਪਰਮੇਸ਼ਵਰ ਗੋਬਿੰਦ ਕਿਰਪਾ ਨਿਦਾਨ ਦਿਆਲ ਬਖਸ਼ੰਦ ਸਾਹ ਤੇਰੇ ਕੀ ਚਰਨੀ ਪਾਉ ਨਾਨਕ ਅਮਨ ਏ ਅਨਰਾਮ ਅਨਸਾ ਪੂਰਨ ਸਰਨਾ ਜੋਗ ਜੋਗਰ ਪਾਇਆ ਸੋਈ ਹੋਗ ਅਰਨ ਭਰਨ ਜਾ ਕਾ ਨੇਤਰ ਪੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਦਰੂ ਮੰਗਲ ਸਤ ਜਾ ਕੇ ਸਰਬ ਥੋਕ ਸੁਣੀਏ ਘਰ ਥਾਂ ਕੈ ਰਾਜ ਮੈਂ ਰਾਜੋਗ ਮੈਂ ਜੋਗੀ ਤਾਂ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖਾ ਕਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਬਿਤਨਾਹੇ ਸਗਲ ਦੇ ਬਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਦਾ ਜਨਦਾਸ ਨਾਮ ਧਿਆਵੇ ਸੇ ਤੇ ਗੁਣ ਮੈਂ ਜਾਗੋ ਭਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਸਾਂ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਰੰਗ ਨਾਨਾ ਬਿਦਗਿਨੋ ਵਿਸਤਾਰ ਪ੍ਰਭ ਨਾਸੀ ਏ ਕੰਕਾਰ ਨਾਨਾ ਚਲਦ ਕਰੇ ਖਿਨਮਾਏ ਪੂਰ ਪੂਰਨ ਸਮਠਾਏ ਨਾਨਾ ਬਿਦਗਰ ਬਣਤ ਬਣਾਈ ਆਪਣੀ ਕੀਮਤ ਆਵੇ ਭਾਈ ਸਭ ਘੜ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨਕ ਹਰ ਨਾਉ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਦੁਰੇ ਸੁਣ ਸਰਾਵਣ ਕਲ ਕਿਰਪਾ ਸਪਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤਕਰਮ ਜਾਕੀ ਰਚਨਾ ਸਤਮੂਲ ਸਤ ਸਤ ਉਤਪਾਦ ਸਤਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਬ੍ਰਭਗਾ ਸੁਖਦਾਈ ਵਿਸਵਾਸ ਸਤਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਜਨ ਜਾਗੇ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਪ ਤਾਗੀ ਗਤ ਹੋਏ ਆਪ ਸਤ ਕੀ ਸਭ ਸਤ ਆਪੇ ਜਾਣੇ ਆਪਣੀ ਮਿਤ ਗਾਤੇ ਜਿਸ ਕੀ ਸਰਟ ਸੁ ਕਰਨੇ ਹਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਬਿਸਮਨ ਬਿਸਮ ਭਾਏ ਸਮਾਜ ਨ ਬੁਝਾ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਨ ਰਹੇ ਗੁਰ ਕੇ ਭਜਨ ਪਦਾਰਥ ਲਏ ਉਹ ਦਾਤੇ ਤੂੰ ਕਾਟ ਨਹਾ ਜਾ ਕੇ ਸੰਗ ਤਰਾ ਸੰਸਾਰ ਜਨਗਾ ਸੇਵਕ ਸੋਭਟ ਭਾਗੀ ਜਨਗਾ ਸੰਗ ਏਕ ਲਿਵਲਾਗੀ ਗੁਣ ਗੋਬਿੰਦ ਕੀਰਤਨ ਜਨਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰ ਭਗਤਾ ਸੁਰਤ ਸਤ ਸਾਜਾ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸ੍ਰੀ ਹਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਸਿਮਰ ਮਰਗਟਾਇਆ ਪੈਦੇ ਨਿਰਭੋਏ ਬਸਾਨਾ ਜਿਸਤੇ ਬਜਾਤ ਸਮਾਏ ਸਮਾਨਾ ਬਸਤਮਾਏ ਨੇ ਬਸਤ ਗਡਾਈ ਤਾਗੋ ਭਿੰਨਾ ਕਹਿ ਨਾ ਜਾਈ ਬੁਜੇ ਬੁਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸਿਵਕ ਆਗਿਆਕਾਰੀ ਠਾਕੁਰ ਕਾ ਸਿਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀ ਠਾਕੁਰ ਕੇ ਸੇਵਕ ਹੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣੇ ਸੰਗਮ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਪ੍ਰ ਪਾਲਣ ਹਾਰਾ ਸੇਵਕ ਹੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ ਸਾ ਸਮਾਰੈ ਆਪਣੇ ਜਨਗਾ ਪ੍ਰਦਾ ਢਾਕੇ ਆਪਣੇ ਸੇਵਕ ਹੀ ਸਰਵਰ ਰਾਖੇ ਆਪਣੇ ਦਾਸ ਕੋ ਦੇ ਬਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕਿ ਗਤਬਿੰਦ ਕੋਏ ਨਾ ਰਾਖੇ ਪ੍ਰਭ ਕੇ ਸੇਵਕ ਕਾ ਕੋ ਨਾ ਬਹੁਚੈ ਪ੍ਰਭ ਕੇ ਸੇਵਕ ਉੱਚਦੇ ਉੱਚੇ ਜੋ ਪ੍ਰਭਨੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਲਾਕੇ ਭਸਮ ਕਰੈ ਲਸਕਰ ਕੋਟ ਲਾਕੇ ਜਿਸਕਾ ਸਾਸ ਨਾ ਕਾਟ ਤੇ ਆਪਦਾ ਕੋ ਰਾਖ ਦੇ ਕਰ ਹਾਥ ਮਾਨਸ ਯਤਨ ਕਰਤ ਵੋ ਭਾਂਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖੇ ਵਰਨਾ ਕੋ ਹੇ ਸਰਬ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਏ ਪੀ ਅਮ੍ਰਿਤੇ ਮੰਤੰਤਰ ਪਿਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕ ਸ਼ਬਰ ਨਾਹੀਂ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਾਜੋ ਜੰਦਰ ਬਤਾਨੇ ਮੰਤਨ ਨਾਮੇ ਨਾਮ ਸਮਾਨੇ ਊਠ ਬੈਠ ਸੋਭਤ ਨਾਮ ਕਹੋ ਨਾਨਕ ਜਨ ਗਏ ਸਦਗਾਮ ਬੋਲੋ ਜਸ ਜੇਬਾ ਦਿਨ ਰਾਤ ਪ੍ਰਭ ਨੇ ਜਨ ਕਿੰਨੀ ਦਾਤ ਕਰੇ ਭਗਤਾ ਤਮ ਕਹਿ ਚਾਏ ਪ੍ਰਭ ਨੇ ਸਿਉ ਰਹੇ ਹੇ ਸਮਾਏ ਜੋ ਹੋਵਾ ਹੋ ਸੋ ਜਾਣੇ ਪ੍ਰਭ ਨੇ ਗਾ ਹੁਕਮ ਬਛਾਨੇ ਤਿਸਕੀ ਮਹਿਮਾ ਕੌਣ ਬਖਾਨਾ ਹੋ ਤਿਸਕਾ ਗੁਣ ਗਾ ਏਕ ਨਾ ਜਾਨਾ ਹੋ ਆੜ ਪੈਰ ਪ੍ਰਭ ਬਸੇ ਸੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮੰਦਨ ਬਣਾ ਤਿੰਨ ਜਨ ਦੇਹੇ ਜਿੰਜਨ ਅਪਣਾ ਪ੍ਰਭੂ ਪਛਾਤਾ ਸੋਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਦਰਸ ਪਾਪ ਮਿਟਾਵੇ
ਅਮਰ ਸਿਆਨਬ ਸਗਲੀ ਸ਼ਾਰਤ ਜਨ ਕੀ ਤੂੰ ਸੇਵਾ ਲਾਗ ਆਮਨ ਜਾਨਾ ਵੀ ਤੇਰਾ ਨਾਨਕ ਤਜਨ ਕੇ ਪੂਜੋ ਸਤਬੈ ਰਾਸ ਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸਕਾ ਨਾਉ ਤਿਸਕਾਏ ਸੰਗ ਸਿੱਖ ਉਦਰਾਏ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤਮਲ ਹਿਰੇ ਗੁਰਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖੇ ਬੰਧਨ ਘਾਟੇ ਗੁਰਖਾ ਸਿੱਖ ਬੇਕਾਰ ਤੇ ਹਟਾਏ ਸਤਿਗੁਰ ਸਿੱਖੋ ਨਾਮ ਧੰਦੇ ਗੁਰਖਾ ਸਿੱਖ ਗੁੜਭਾਗੀ ਹੇ ਸਤਿਗੁਰ ਸਿੱਖਾ ਹਲਤ ਬਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰਗਿਆ ਗ੍ਰਹਿ ਸੇਵਕ ਜੋ ਰਾਹੇ ਗੁਰ ਕੀ ਆ ਗਿਆ ਮਨ ਮੈਂ ਸਾਹੇ ਆਪ ਸਗੋ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੇ ਸਤਿ ਆਵੈ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਜ ਸੇਵਾ ਕਰ ਤੋਏ ਨੇ ਗਾਮੀ ਦਸਗੋਦ ਪ੍ਰਾਪ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸਰਦੈ ਹਰ ਨਾਮਨ ਕਬਾਰ ਗੁਰ ਕੋ ਬਲ ਜਾਓ ਸਰਬਿਰਧਾਨ ਜੀ ਕਾ ਦਾਤਾ ਅੱਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੈ ਪਾਰ ਬ੍ਰਹਮੈ ਕਿਆ ਇੱਕ ਜਨਮੈ ਬਨ ਜਨਮੈ ਬ੍ਰਹਮ ਬ੍ਰਹਮੈ ਬ੍ਰਹਮੈ ਜਨ ਜਨਮੈ ਪਾਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ ਸਹਿ ਸਿਆਲ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਬੜਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਦ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਰ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਕਰ ਵਚਨ ਕਰਨ ਆਗਾਨੇ ਮਨ ਸੰਤੋ ਗਾਤਮ ਪਤਿਆਨੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਦਸਲਾਏ ਮਿਲਾਏ ਜਿਹ ਬਾਏ ਗੁਰ ਸਤਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾਂ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਥਾ ਕੀ ਕੀਮਤ ਕਰੇ ਨਾ ਪਾਈ ਅਨਕ ਭਗਤ ਬੰਧਨ ਕਰੇ ਚਰਨ ਕਮਲ ਹਿਰਦੇ ਸਿਮਰਹੇ ਸਤਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਇਸ ਪੁਰਖਾ ਨਾਹੀਂ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰਰ ਕਾ ਨਾਮ ਰੇ ਸਚਬ ਦੇ ਸੇਵਕੋ ਦੇ ਮੋ ਮਾਇਆ ਕੇ ਸੰਗਨਾ ਲੇ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤਹਿਤੇ ਨਾਸੇ ਤਪਤਮਾਏ ਠਾਂਡ ਵਰਤਾਈ ਅਣਤ ਭਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਦੇਸੇ ਭਉ ਚੁੱਕਾ ਨਿਰਭਉ ਬਸੇ ਸਗਲ ਵਿਆਦ ਮੰਥੇ ਖੈ ਨਸੇ ਜਿਸਕਾ ਸਤਿਨ ਕਿਰਪਾ ਧਾਰੀ ਸਾਧ ਸੰਗ ਜਪਨਾਮ ਮੁਰਾਰੀ ਤਿਥ ਪਾਈ ਚੁਕੇ ਭਰਮ ਗਮਨ ਸੁਨਾ ਅਨਕ ਹਰ ਹਰ ਜਸ ਸਰਬ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਧ ਬੋਧ ਰਵਿਆ ਰੂਪ ਰੰਗ ਭਏ ਵਰਗਾ ਸਾਧ ਕੇ ਸੰਗ ਰਚ ਰਚਨਾ ਆਪਣੀ ਗਲ ਧਾਰੀ

ਆਠ ਪੈਰ ਪ੍ਰਭੇਖੋ ਨੇਰਾ ਮਿਟਿਆ ਗਿਆਨ ਮਨਸੇ ਅੰਧੇਰਾ ਸੁਣ ਬਦੇ ਸਿਰਦੇ ਵਸਾਓ ਮਨ ਛੇ ਨਾਨਕ ਫਲ ਪਾਵੋ ਹਲਤ ਫਲ ਦੋਏ ਲਿਓ ਸਵਾਰ ਰਾਮ ਨਾਮ ਅੰਦਰ ਉਰਧਾਰ ਪੂਰੇ ਗੁਰਗੀ ਪੂਰੀ ਦੀ ਕਿਆ ਜਿਸ ਮਨ ਬਸੇ ਤੇ ਸਾਜ ਪ੍ਰੀਖਿਆ।

ਪ੍ਰੇ ਰਾਖਣ ਹਾਰ ਧਿਆਏ। ਨਿਰਭਉ ਜਵੈ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾਏ। ਜਿਸ ਪ੍ਰਭ ਰਾਖੇ ਤੁਸ ਨਾਹੀ ਦੁਖ, ਨਾਮ ਜਪਤ ਮਨੋ ਵਸੂਖ, ਚਿੰਤਾ ਜਾਏ ਮਿਟੇ ਅਹੰਕਾਰ, ਤੇ ਜਨ ਕੋ ਕੋਇ ਨਾ ਪਵਚਨ ਹਾਰ। ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਗੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੇ ਦਰਸ਼ਨ ਪੇਖਤ ਉਦਰ ਸ੍ਰੇਸ਼ਟ। ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ, ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਵਸੇ ਸੋਧ ਨਿਹਾਲ, ਤਾਗੇ ਨਿਕਟ ਆਵਤ ਕਾਲ, ਅਮਰ ਭਏ ਅਮਰਾਵਤ ਪਾਇਆ, ਸਾਹ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

ਉਤਾਰੂ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ।

ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ

ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ।

ਪਹਾਉ ਦੁਖ ਪਰ ਹਰ ਸੁਖ ਘਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ

ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।

ਕਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਹੈ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ

ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ ਏ ਤਰਾ

ਤਿੱਥੈ ਸੋਹਣ ਪੰਚ ਪਰਿਵਾਰ ਨਦਰੀ ਕਰਮ ਪਾਵੈ ਨੀਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੈ ਜਾਏ।

ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ

नमो सर्वदयाले नमो सर्वपाले चाचरी शांत वै प्रसाद

ਭੰਜਨਿਆਂਦ ਰੂਪੇ ਅਸੂਤ ਅੰਗਹੀਨ ਭੰਗ ਨਾਤਮੇਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਣ ਭੇਖ ਸਰਬ ਸਾਹ ਤਰਨਾ ਜਾਣਹੀ ਜੇ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾ ਕਹਿ ਜੇ ਨੇਤ ਭਾਗਤ ਨੇਤ ਕੋਟ ਸਿਮਰਤ ਪ੍ਰਾਣ ਸਾਹ ਤਿਰ ਨਾਵਹੀ ਬਹੁ ਚਿੱਤ ਮਧ ਪਰ ਸ਼ਾਂਤ ਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨਿਆ ਭੰਗ ਉਪਮਾ ਪਾਰ

ਭਿਜ ਭਿਜ ਸਹਿ ਕਿਆ ਗਾਂਜ ਕਰਮੇ ਕਿਆ ਭੰਜ ਭਰਮੇ ਕਿਆ ਭਿਜ ਲੋ ਕਹਿ ਕਹਿੰਦੇ ਤਸੋ ਕਹਿ ਕੇ ਬਤੂਤ ਵਰਨ ਹੈ ਕੇ ਬੇਭੂਤ ਕਰਨ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਅਸੋਗ ਵਰਨ ਹੈ ਕੇ ਸਰਬਾਯ ਭਰਨ ਹੈ।

ਭੁਗਤੇ ਸਦਾ ਸੱਚ ਦਾ ਆਨੰਦ ਸਤਰੰਗ ਪਰਨਾਸੀ ਕਰੀ ਬਲ ਕਲਿੰਦਾ ਸਬਹਤਲ ਨਿਵਾਸੀ ਅਜੈਬ ਵਿਭੂਤੇ ਗਜੈਬ ਕਰੀ ਮੈਂ ਹਰੀ ਅੰਗ ਕਰੀ ਅੰਗ ਕਰੀ ਮਹੀ ਮੈਂ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੋਇਆ

ਲਵੇਂਗੇ। ਵੀਰ ਪਾਰ ਭੱਡੇ ਬਰਿਆਰ ਵਿਚਾਰ ਹਿਸਾਰ ਕੀ ਧਾਰ ਪਛਈਆ ਤੋਰ ਦੇਸ ਮਲਿੰਦ ਮੁਵਾਸਨ ਮਾਤ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋਲ ਨਿਹਾਰ ਸੁਭਾਤ ਨਹੀਂ ਚਕ ਚਾਰ ਲਵਈਆ ਸਹਿਬ ਸ੍ਰੀ ਸਭ ਕੋ ਹਿਰਨਾਇਕ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਹੀ ਦਸਵੀਂ ਕਵਿਓ ਬਾਜ ਬੇਨਤੀ ਚਾਓ ਪਈ, ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ, ਚਿੱਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ।

ਸਭਨਾਗਲਾ ਸਮਰਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਸਾਥ ਕਹਾਣੀ ਏ ਮਨ ਚੰਨ ਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਨੀ ਜਿਨ ਏਤ ਭਰਮ ਭੁਲਾਇਆ।

ਕਰਮ ਕਮਾਏ ਸਹਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹਾਉ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾਇ ਵਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨ ਜਨਮ ਜੂਏ ਹਾਰਿਆ

ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕਿਸੋਏ ਪਹੁੰਚੇ ਨਾਹੀ ਮਨ ਸਾ ਸਾ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਨਮਾ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ

ਸਾਰੀ ਹੈ। ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ।

ਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਣ ਨੈਨੋ ਪਠਾਏ, ਸਾਚੈ ਸੁਣ ਨੈਨੋ ਪਠਾਏ, ਸ੍ਰੀ ਲਾਇ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਅਲਖ ਵਿਡਾਣੀ, ਤਾਂ ਕਿ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣ ਨੈਨੋ ਪਠਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਉ ਤਿਸ ਪੈ ਆਪ ਵਿਚਾਈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ। ਸ੍ਰੀ ਸੁਖਮਨੀ ਸਾਹਿਬ ਦੇ ਜਾਪ ਪੰਜ ਬਾਣੀਆਂ ਦੇ ਨੇਤਨੇਮ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗਨੀ ਭਾਈ ਗੁਰ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਵਾਲੇ ਆਪ ਸੰਗਤਾਂ ਨੂੰ ਜਥੇ ਸਮੇਤ ਕੀਰਤਨ ਦੁਆਰਾ ਨਿਹਾਲ ਕਰਨਗੇ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੀ, ਜੁਗੋ ਜੁਗੇ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੁਣਾਂ ਦਾ ਸੰਪੂਰਨਤਾ ਦਿਵਸ ਜੋ 30 ਤਰੀਕ ਨੂੰ ਆ ਰਿਹਾ ਹੈ, ਐਤਵਾਰ ਵਾਲੇ ਦਿਨ, ਸੋ ਉਸੇ ਦਿਨ ਹੀ ਨਾਲ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਵੇਗੀ, ਨਾਲ ਨਾਲ ਸੰਤਾਂ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਈਆਂ ਜਾਣੀਆਂ ਹਨ। ਆਪ ਸੰਗਤਾਂ ਨੂੰ ਬੇਨਤੀ ਹੈ ਆਪ ਦੀਆਂ ਇਹਨਾਂ ਸਮਾਗਮਾਂ ਵਿੱਚ ਸਮੇਂ ਸਿਰ ਹਾਜ਼ਰੀ ਲਵਾ ਕੇ ਸੋ ਲਾਹਾ ਪ੍ਰਾਪਤ ਕਰਨਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੇ ਗੁਰਦੁਆਰਾ ਸਾਹਿਬ ਪ੍ਰੀਮਾਉਂਟ ਤੋਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੋੜੇ ਸਨ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਜੀ ਵਾਲਾ ਕੀਰਤਨ ਜਥਾ, ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਪਿੱਤਰ ਅੰਮ੍ਰਿਤ ਵੇਲੇ ਦੇ ਪਿੱਤਰ ਮੁਖਵਾਗ ਦੀ ਕਥਾ ਆਪ ਜੀ ਨੂੰ ਸਰਨ ਕਰੋਗੇ। ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ, ਉਹਨਾਂ ਪਾਸੋਂ ਪਿਆਰ ਸਿਕਾ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਿਕਾਰ ਸਾਹਿਬਾਨ ਹੋ ਜਾਵੇ। ਸਾਰਾ ਦਿਨ ਕਾਰੋਬਾਰ ਕਰਨਾ ਹੈ, ਕਿਸੇ ਨੇ ਕੋਈ ਕਿਰਤ ਕਰਨੀ ਹੈ, ਕਿਸੇ ਦੀ ਕੋਈ ਕਿਰਤ ਹੈ, ਸਾਰਿਆਂ ਦੀਆਂ ਵੱਖ ਵੱਖ ਕਿਰਤਾਂ ਨੇ। ਸਤਿਗੁਰੂ ਮਹਾਰਾਜ ਨੇ ਘਲਣਾ ਘਲਣ ਵਾਸਤੇ ਉਪਦੇਸ਼ ਦਿੱਤਾ ਹੈ, ਪਰ ਉਸ ਕਿਰਤ ਕਮਾਈ ਕਰਦਿਆਂ ਕਰਦਿਆਂ ਸਾਰਾ ਦਿਹਾੜਾ ਜਿਹੜਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸ਼ਬਦ ਵਿੱਚ ਗੁਜ਼ਰ ਜਾਵੇ। ਕਿਰਤ ਤਾਂ ਕਰਨੀ ਹੈ, ਉਹ ਕਿਰਤ ਉੱਚੀ ਅਤੇ ਸੁੱਚੀ ਹੋ ਜਾਂਦੀ ਹੈ। ਉਸ ਕਿਰਤ ਦੇ ਨਾਲ ਛਕਿਆ ਹੋਇਆ ਅੰਨ ਜਲ ਜਿਹੜਾ ਅੰਦਰ ਨੂੰ ਪਵਿੱਤਰ ਕਰ ਦਿੰਦਾ ਹੈ। ਜਦੋਂ ਕਿਰਤ ਕਰਦਿਆਂ ਕਰਦਿਆਂ ਕਿਰਤ ਮੈਲੀ ਹੋ ਜਾਵੇ, ਕਿਰਤ ਵਿੱਚ ਕਰਮ ਬਣ ਜਾਵਣ, ਰੱਬ ਦਾ ਨਾਮ ਭੁੱਲ ਜਾਵੇ, ਆਪਣੀਆਂ ਹੁਸ਼ਿਆਰੀਆਂ ਆਪਣੀਆਂ ਚਲਾਕੀਆਂ ਆਪਣੀਆਂ ਬਹੁਤ ਸਿਆਣਪਾਂ ਆ ਜਾਣ, ਤਾਂ ਉਦੋਂ ਕਿਰਤ ਵਿੱਚ ਕਰਮ ਬਣ ਜਾਂਦਾ ਹੈ। ਅਤੇ ਉਸ ਕਰਮ ਦੇ ਨਾਲ ਗੁਰੂ ਸਵਾਰੀ ਸੰਗਤ ਜੀ ਮੇਰੇ ਸਤਿਗੁਰੂ ਜੀ ਦੇ ਨਾਲ ਵਿਛੋੜਾ ਪੈ ਜਾਂਦਾ ਹੈ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ, ਜਦੋਂ ਤੁਸੀਂ ਅੰਮ੍ਰਿਤ ਬਾਣੀ ਬਾਰਾਂ ਮਾਹ ਜੀ ਦਾ ਪਾਠ ਪੜ੍ਹਦੇ ਹੋ ਅਤੇ ਆਰੰਭ ਵਿੱਚ ਸਾਹਿਬਾਂ ਨੇ ਮੰਗਲ ਕੀਤਾ ਹੈ, ਅੰਤ ਵਿੱਚ ਵੀ ਮੰਗਲ ਹੈ। ਸਤਿਗੁਰੂ ਮਹਾਰਾਜ ਜੀ ਆਰੰਭ ਵਿੱਚ ਕਹਿੰਦੇ ਨੇ, ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇਲੋ ਰਾਮ। ਕਿਰਤ ਕਰਦਿਆਂ ਕਰਦਿਆਂ ਕਰਮ ਬਣ ਜਾਂਦਾ। ਹੁਣ ਤੁਸੀਂ ਕਹੋ ਜੀ ਕਰਮ ਕਿਵੇਂ ਬਣ ਗਿਆ? ਕਿਰਤ ਕਰਨੀ ਤਾਂ ਮਹਾਰਾਜ ਨੇ ਕਿਹਾ ਹੈ, ਤਾਂ ਹੀ ਤਾਂ ਤੁਸੀਂ ਗੁਰਦੁਆਰੇ ਸਵੇਰ ਤੋਂ ਸਵੇਰੇ ਆਉਂਦੇ ਜੇ ਵੀ ਦਿਨੇ ਕਿਰਤ ਕਰਨੀ ਹੈ, ਕੋਈ ਰਾਤ ਨੂੰ ਕਰਦੇ ਨੇ। ਗੁਰੂ ਦਾ ਓਟ ਆਸਰਾ ਲਿਆ ਜਾਵੇ, ਸਾਡੀ ਕਿਰਤ ਉੱਚੀ ਅਤੇ ਸੁੱਚੀ ਬਣੀ ਰਹੇ, ਉਸ ਕਿਰਤ ਵਿੱਚ ਸਾਡਾ ਕਰਮ ਨਾ ਬਣ ਜਾਵੇ। ਜਿਸ ਵੇਲੇ ਕਿਰਤ ਕਰਦਿਆਂ ਕਰਦਿਆਂ ਹੁਸ਼ਿਆਰੀਆਂ ਅਤੇ ਚਲਾਕੀਆਂ ਕਰਦਾ, ਦੂਜੇ ਦੇ ਕੰਮਾਂ ਵਿੱਚ ਕਾਂਟੀਆਂ ਮਾਰਦਾ ਵੀ ਇਹਦਾ ਕੰਮ ਵੀ ਮੈਨੂੰ ਹੀ ਮਿਲ ਜਾਵੇ। ਮਿਲਣਾ ਤਾਂ ਉਹੀ ਹੈ ਜੋ ਪਰਮਾਤਮਾ ਨੇ ਜੈਸੀ ਕਲਮ ਬੁੜੀ ਹੈ ਮਸਤਕ, ਮਿਲਣਾ ਤਾਂ ਉਹੀ, ਉਦੋਂ ਵੱਧ ਕਿਤੇ ਮਿਲਣਾ ਕੁਝ ਨਹੀਂ ਹੈ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਹੋਣਾ ਤਾਂ ਉਹੀ ਹੈ, ਪਰ ਇਹ ਜੀਵ ਕੋਸ਼ਿਸ਼ ਕਰਦਾ ਵੀ ਉਹਦਾ ਕੰਮ ਵੀ ਮੈਨੂੰ ਮਿਲ ਜਾਵੇ, ਉਹ ਹਟ ਜਾਵੇ ਅਤੇ ਉਹਦਾ ਕਾਰੋਬਾਰ ਮੇਰੇ ਕੋਲ ਆ ਜਾਵੇ। ਜਾਂ ਅੰਦਰ ਕਿਰਤ ਕਰਦਿਆਂ ਕਰਦਿਆਂ ਬੁਰਿਆਈਆਂ ਸੋਚੀ ਜਾ ਰਿਹਾ ਹੈ, ਵਿਰੋਧ ਕਰੀ ਜਾ ਰਹੀ, ਈਰਖਾ ਕਰਦਾ ਜਾ ਰਿਹਾ ਹੈ, ਉਸ ਕਿਰਤ ਦੇ ਵਿੱਚ ਕਰਮ ਬਣ ਜਾਂਦਾ ਹੈ ਅਤੇ ਉਸ ਕਰਮ ਦੁਆਰੇ ਮੇਰੇ ਵਾਹਿਗੁਰੂ ਨਾਲੋਂ ਵਿਛੋੜਾ ਪੈ ਜਾਂਦਾ ਹੈ। ਵਾਸੇ ਕਿਰਤ ਕਰਨੀ ਤਾਂ ਗਰੀਬ ਨਿਵਾਜ ਨੇ ਬਖਸ਼ਿਸ਼ ਕੀਤੀ ਹੈ, ਤਾਂ ਗਰੀਬ ਨਿਵਾਜ ਬੇਨਤੀ ਹੈ, ਤੁਹਾਡੇ ਦਰ 'ਤੇ ਆਏ ਹਾਂ, ਸਾਰਾ ਦਿਨ ਕਿਰਤ ਕਰਨੀ ਹੈ, ਤੁਸੀਂ ਰਹਿਮਤ ਕਰੋ ਕਿਤੇ ਵਿਛੋੜਾ ਨਾ ਪੈ ਜਾਵੇ।

ਜਿਹੜੀ ਦੁੱਧ ਤੋਂ ਬਿਨਾਂ ਗਾਂ ਹੋ ਜਾਵੇ ਉਹ ਕਿਸੇ ਕੰਮ ਨਹੀਂ ਆਉਂਦੀ। ਅਗਰ ਕਈ ਵਾਰ ਮੱਝ ਦੁੱਧ ਤੋਂ ਬਿਨਾਂ ਹੋ ਜਾਵੇ ਤੇ ਉਹ ਕਿਧਰੇ ਕੰਮ ਆ ਜਾਂਦੀ। ਜੇ ਤੁਸੀਂ ਪੁਰਾਣੇ ਜ਼ਿਮੀਂਦਾਰਾਂ ਨੂੰ ਵੇਖਿਆ ਹੋਵੇਗਾ, ਉਹ ਮੱਝ ਨੂੰ ਹੀ ਹਲੇ ਜੋੜ ਲੈਂਦੇ ਸੀ, ਉਹ ਕਿਧਰੇ ਨਾ ਕਿਧਰੇ ਕੰਮ ਆ ਜਾਂਦੀ ਹੈ। ਕਹਿੰਦੇ ਜਿਹੜੀ ਗਾਂ ਉਹ ਕਿਸੇ ਕੰਮ ਨਹੀਂ ਆਉਂਦੀ। ਧੇਣ ਦੁੱਧ ਤੇ ਬਾਹਰ ਹੀ, ਜਿਹੜਾ ਬੰਦਾ ਨਾਮ ਸਿਮਰਨ ਤੋਂ ਵੱਖਰਾ ਹੋ ਗਿਆ, ਨਾਮ ਸਿਮਰਨ ਤੋਂ ਵਾਂਝਾ ਹੋ ਗਿਆ ਗੁਰੂ ਦੀ ਸੰਗਤ, ਉਹ ਕਿਤੇ ਕੰਮ ਨਹੀਂ ਜੇ ਆਉਂਦਾ। ਧੇਣ ਤਾਂ ਮਹਾਰਾਜ ਕਹਿੰਦੇ ਧੇਣ ਦੁੱਧ ਤੇ ਬਾਹਰ ਹੀ ਕਿਤੇ ਨਾ ਆਵੇ ਕਾਮ, ਜਲ ਬਿਣ ਸਾਖ ਕੁਮਲਾਵਤੀ ਉਪਜੈ ਨਾਹੀਂ ਦਾਮ। ਜਿਵੇਂ ਭਾਵ ਜਲ ਤੋਂ ਬਿਨਾਂ ਖੇਤੀ ਜਿਹੜੀ ਕੁਮਲਾ ਜਾਂਦੀ ਹੈ, ਉਹਦੇ ਦਮੜੇ ਕਦੇ ਪੱਲੇ ਨਹੀਂ ਪੈਂਦੇ, ਬੀਜ ਵੀ ਬੇਅਰਥ ਚਲਾ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਜਿਹੜਾ ਨਾਮ ਸਿਮਰਨ ਤੋਂ ਵਾਂਝਾ ਰਹਿ ਗਿਆ, ਉਹਦੇ

ਮਤ ਕੋ ਭਰਮ ਭੁੱਲੈ ਸੰਸਾਰ, ਗੁਰ ਬਿਨ ਕੋਇ ਨਾ ਉਤਰਸ ਪਾਰ। ਤਾਂ ਗੁਰੂ ਸਵਾਰੀ ਸੰਗਤ ਜੀ, ਆਪ ਜੀਆਂ ਨੇ ਅੰਮ੍ਰਿਤ ਵੇਲੇ ਜਾਂ ਘਰਾਂ ਵਿੱਚ ਵੀ ਜਿਹੜੇ ਨਹੀਂ ਕਈ ਵਾਰ ਵਿਹਲ ਮਿਲਦਾ, ਰੁਝੇਵੇਂ ਹੁੰਦੇ ਨੇ, ਕਾਰੋਬਾਰ ਕਰਨਾ ਹੁੰਦਾ ਹੈ, ਉਹ ਯਤਨ ਤਾਂ ਬੜਾ ਕਰਦੇ ਨੇ ਵੀ ਗੁਰਦੁਆਰੇ ਚੱਲੀਏ, ਪਰ ਫਿਰ ਉਹ ਕੋਸ਼ਿਸ਼ ਕਰਦੇ ਨੇ ਅਗਰ ਜੇ ਰੁਝੇਵਿਆਂ ਕਰਕੇ ਨਹੀਂ ਗਿਆ, ਚਲੋ TV ਚੱਲਦਾ ਹੈ ਜਾਂ ਫੋਨ ਚੱਲਦਾ ਹੈ, ਉਹਦੇ 'ਤੇ ਭਈ ਗੁਰੂ ਘਰ ਤੋਂ ਜੋ ਬਾਣੀ ਚੱਲ ਰਹੀ ਹੈ, ਲਾਈਵ ਚੱਲ ਰਿਹਾ ਹੈ, ਉਹਨੂੰ ਸਰਵਣ ਕਰ ਲਈਏ। ਕਿੱਧਰੇ ਨਾ ਕਿੱਧਰੇ ਕਾਰੋਬਾਰ ਕਿਰਤ ਕਰਦਿਆਂ, ਅੰਨ ਜਲ ਕਰਦਿਆਂ ਕਰਦਿਆਂ, ਜਦੋਂ ਭਾਈ ਜੀ ਨੇ ਰਸਨਾ ਤੋਂ ਕਹਿ ਦਿੱਤਾ ਬੋਲ ਸਤਨਾਮ ਸ਼੍ਰੀ, ਬਸ ਉਹ ਰਸਨਾ ਤੋਂ ਬੋਲਿਆ ਗਿਆ ਤੇ ਹਾਜ਼ਰੀ ਗੁਰਦੁਆਰੇ ਲੱਗ ਜਾਵੇਗੀ। ਜਿਹੜੇ ਬੈਠੇ ਨੇ ਹੋਰ ਵੱਡਿਆਂ ਭਾਗਾਂ ਵਾਲੇ ਨੇ, ਘਰ ਵਾਲੇ ਵੀ ਵੱਡਿਆਂ ਭਾਗਾਂ ਵਾਲੇ ਨੇ। ਗੁਰੂ ਸਵਾਰੀ ਸੰਗਤ ਜੀ, ਅੱਜ ਅੰਮ੍ਰਿਤ ਵੇਲੇ ਜਦੋਂ ਸਾਹਿਬਾਂ ਦੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੇ ਦੀਦਾਰੇ ਬਖਸ਼ੇ ਨੇ, ਸਤਿਗੁਰੂ ਜੀ ਦਾ ਰੋਜ਼ਾਨਾ ਸਾਨੂੰ ਮੁੱਖ ਵਾਕ ਪ੍ਰਾਪਤ ਹੁੰਦਾ ਹੈ, ਅੱਜ ਦੇ ਅੰਮ੍ਰਿਤ ਬਚਨ ਸੋਢੀ ਸੁਲਤਾਨ

ਪਾਤੇ। ਵੀ ਜਿਹੜੇ ਪ੍ਰਤੱਖ ਪਹਿਲਾਂ ਇਹਦਾ ਅਰਥ ਲੱਗਦਾ ਵੀ ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰਦੇ ਨੇ, ਬਾਣੀ ਨੂੰ ਜਪਦੇ ਨੇ, ਜਨਮਾਂ ਜਨਮਾਤਰਾਂ ਦੇ ਪਾਪ ਕੱਟੇ ਜਾਂਦੇ ਨੇ, ਸਤਿਪੁਰਸ਼ ਦੂਜਾ ਅਰਥ ਕਰਦੇ ਨੇ, ਰਾਮਦਾਸ ਸਰੋਵਰ ਨਾਤੇ, ਰਾਮ ਦੇ ਦਾਸ ਨੇ ਗੁਰੂ ਦੇ ਸਿੱਖ, ਗੁਰੂ ਰਾਮਦਾਸ ਮਹਾਰਾਜ ਜੀ ਦੀ ਟਹਿਲ ਸੇਵਾ ਕਰਨ ਵਾਲੇ ਸਤ ਸੰਗੀ, ਉਹਨਾਂ ਦਾ ਸਰੋਵਰ ਹੈ ਨਾਮ, ਉਹਨਾਂ ਦਾ ਸਰੋਵਰ ਹੈ ਚਰਨ ਧੂੜ, ਸਾਧ ਸੰਗਤ ਸਰੋਵਰ ਹੈ, ਤੱਪੜ ਝਾੜ ਵਛਾਏ ਧੂੜੀ ਨਹਾਇਆ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ, ਉਹਨਾਂ ਦੇ ਵੀ ਪਾਪ ਉਤਰ ਜਾਂਦੇ ਨੇ। ਤੀਸਰਾ ਅਰਥ ਕਰ ਜਾਂਦੇ ਨੇ ਗੁਰੂ ਪਿਆਰੇ, ਰਾਮਦਾਸ ਸਰੋਵਰ ਨਾਤੇ, ਆਂਦੇ ਜੀ ਫਲਾਨੇ ਨਾਲ ਮੇਰਾ ਨਾਤਾ ਜੀ, ਭਾਵ ਮੇਰੀ ਉਹਦੇ ਨਾਲ ਰਿਸ਼ਤੇਦਾਰੀ ਹੈ, ਮੇਰਾ ਉਹਦੇ ਨਾਲ ਪ੍ਰੇਮ ਹੈ। ਤਾਂ ਗਰੀਬ ਨਿਵਾਜ ਕਹਿੰਦੇ ਜਿਹਨੇ ਗੁਰੂ ਦੇ ਨਾਲ ਵੀ ਅੰਦਰੋਂ ਪ੍ਰੇਮ ਕਰ ਲਿਆ, ਨਾਤਾ ਗੰਢ ਲਿਆ ਹੈ, ਉਹਦੇ ਜਨਮਾਂ ਜਨਮਾਤਰਾਂ ਦੇ ਪਾਪ ਜਿਹੜੇ ਉਹ ਕੱਟੇ ਜਾਂਦੇ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਸੁਰ ਏਕ ਸਮਾਨ ਧਿਆਨ, ਸੋ ਨਾਮ ਸੁਣੇ ਸੁਤ ਭਾਨ ਡਰਿਓ, ਭਨ ਦਾਸ ਸੁਆਸ।

ਸਿਹਰਾ ਹੱਥ ਧਰਿਓ। ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਜੇ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਹੈ 731 ਅਤੇ ਗੁਰੂ ਸਵਾਰੀ ਸੰਗਤ ਜੀ 732 ਤੇ ਸਤਿਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਸਾਨੂੰ ਪ੍ਰਾਪਤ ਹੋਏ ਨੇ। ਅੰਮ੍ਰਿਤ ਬਚਨਾਂ ਨਾਲ ਖਾਲਸਾ ਜੀ ਸਾਂਝ ਕਰੀਏ।

ਜੋ ਰਮਿਆ ਹੋਇਆ ਰਾਮ ਹੈ। ਸੰਤ ਜਨਾ ਮਿਲ ਬੋਲੋ ਰਾਮ, ਸਭ ਤੇ ਨਿਰਮਲ ਪੂਰਨ ਕਾਮ। ਉਹਦਾ ਜਿਹੜਾ ਨਾਮ ਇਹਨੂੰ ਜਪਣਾ ਕਰ, ਤੇਰਾ ਪ੍ਰੇਮ ਬਣ ਜਾਵੇਗਾ। ਜਦੋਂ ਪ੍ਰੇਮ ਬਣੇਗਾ ਤੇਰੇ ਅੰਦਰੋਂ, ਪ੍ਰੀਤੀ ਜਾਗੇਗੀ, ਤਾਂ ਗੁਰਦੇਵ ਜੀ ਕਹਿੰਦੇ ਗੁਰ ਤੁੱਠਾ, ਤੁੱਠੇ ਦਾ ਅਰਥ ਹੈ ਪ੍ਰਸੰਨ ਹੋਣਾ। ਗੁਰੂ ਮਿਹਰਾਂ ਦੇ ਘਰ ਵਿੱਚ ਹਮੇਸ਼ਾ ਰਹਿੰਦੇ ਨੇ, ਕਿਰਪਾ ਕਰਦੇ ਨੇ। ਮਿਹਰਵਾਨ ਮਿਹਰਵਾਨ ਸਾਹਿਬ ਮੇਰਾ, ਮਿਹਰਵਾਨ ਜੀ ਆ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਦਰਾਖੇਗਾ ਸਿਰਜਣਹਾਰ। ਤੂੰ ਇਹ ਯਤਨ ਕਰਿਆ ਕਰ, ਪਰਮੇਸ਼ਰ ਤੇ ਭਰੋਸਾ ਰੱਖ। ਜਿਨ ਪੈਦਾਇਸ ਤੂੰ ਕੀਆ, ਸੋਈ ਦੇ ਆਧਾਰ, ਤੇਨੀ ਇੰਨੀ ਸ਼ਰਧਾ ਹੋ ਜਾਵੇ। ਘੱਟ ਘੱਟ ਮਾਲਕ ਦਿਲਾਂ ਕਾ, ਸੱਚਾ ਪਰਵਦਗਾਰ ਕੁਦਰਤ ਕੀਮ ਨਾ ਜਾਣੀਐ। ਵੱਡਾ ਵੇ ਪ੍ਰਵਾਹ, ਤੂੰ ਇਹ ਕਾਰਜ ਕਰ, ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਂ ਸਾਹੋ, ਤੂੰ ਸਮਰਾਥ ਅਕਾਥਿਆ ਗੋਚਰ, ਜੀਓ ਪਿੰਡ ਤੇਰੀ ਰਾਸ, ਰਾਹਮ ਤੇਰੀ ਸੁਖ ਪਾਇਆ ਸਦਾ, ਜਾਂ ਇਉਂ ਕਹਿ ਲਓ ਸਦਾ ਨਾਨਕ ਕੀ ਅਰਦਾਸ। ਗੁਰ ਤੁੱਠ ਹੈ, ਗੁਰੂ ਪ੍ਰਸੰਨ ਹੈ, ਗੁਰੂ ਕਿਰਪਾ ਕਰਦਾ ਹੈ। ਸਤਿਗੁਰ ਮੇਰਾ ਸਦਾ ਦਿਆਲਾ, ਵੀ ਗੁਰੂ ਤੇ ਸਦਾ ਹੀ ਦਿਆਲੂ ਹੈ, ਸਦਾ ਹੀ ਕਿਰਪਾਲੂ ਹੈ, ਸਦਾ ਹੀ ਮੇਰਾ ਵਰਸਾਉਂਦਾ ਹੈ। ਗੁਰੂ ਤੇ ਇੰਨਾ ਕਿਰਪਾਲੂ ਹੈ, ਭਲਿਆ ਬੰਦਿਆਂ ਨਾਲ ਤੇ ਹਰ ਇੱਕ ਬੰਦਾ ਕਹਿੰਦਾ ਜੀ ਭਲਾ ਕਰੀਏ, ਪਰ ਮੇਰੇ ਗਰੀਬ ਨਿਵਾਜ ਬੁਰਿਆਂ ਨਾਲ ਵੀ ਭਲਾ ਕਰਦੇ ਨੇ। ਭਲਿਆਂ ਨਾਲ ਭਲਿਹਾਈ ਕਰਨੀ ਇਹ ਹਰ ਕੋਈ ਜਾਣੇ, ਬੁਰਿਆਂ ਨਾਲ ਭਲਿਆਈ ਕਰਨੀ ਇਹੋ ਗੁਰੂ ਨਾਨਕ ਜਾਣੇ। ਗੁਰੂ ਨਾਨਕ ਦਾ ਬਿਰਦ ਹੈ, ਜਿੱਥੇ ਜਿੱਥੇ ਬੁਰੇ ਨੇ ਉੱਥੇ ਹਨ ਗੁਰੂ ਨਾਨਕ ਮਹਾਰਾਜ ਨੇ ਜਾ ਕੇ ਭਲਾ ਕੀਤਾ ਹੈ। ਗੁਰੂ ਪ੍ਰਸੰਨ ਹੁੰਦੇ ਨੇ ਹਰ ਉਪਦੇਸਿਆ, ਪਾਵਨ ਉਪਦੇਸ਼ ਬਖਸ਼ਿਸ਼ ਕਰਨਗੇ। ਹਰ ਭੇਟਿਆ ਰਾਓ ਨਿਸੰਗ, ਰਾਓ ਦਾ ਅਰਥ ਹੈ ਰਾਜਾ, ਨਿਸੰਗ ਜਿਹੜਾ ਜੁਗੋ ਜੁਗ ਅਟਲ ਹੈ, ਜਿਹਦਾ ਕਦੇ ਨਾਸ ਨਹੀਂ ਹੁੰਦਾ। ਗੁਰੂ ਦੀ ਕਿਰਪਾ ਦੁਆਰੇ, ਨਾਮ ਦੁਆਰੇ ਜੋ ਹਰੀ ਰਾਜਾ ਪ੍ਰਮਾਤਮਾ ਹੈ, ਜਿਹਦੇ ਸਮਾਨ ਵਰਗਾ ਰਾਓ ਹੋਰ ਕੋਈ ਰਾਜਾ ਨਹੀਂ ਹੈ। ਬਾਕੀ ਦੁਨੀਆਂ ਦੇ ਰਾਜੇ ਤੇ ਚਾਰ ਦਿਨਾਂ ਦੀ ਮੌਜ ਮਸਤੀ ਹੁੰਦੀ ਹੈ, ਚਲੇ ਜਾਂਦੇ ਨੇ। ਇਹ ਰਾਜੇ ਸਭ ਦਿਵਸ ਚਾਰ ਕੇ ਝੂਠੇ, ਕਰਤ ਦਿਵਾਜਾ ਹਰ ਸਮਾਨ ਨਹੀਂ। ਕੋਈ ਰਾਜਾ ਪ੍ਰਮਾਤਮਾ ਐਸਾ ਰਾਜਾ ਜਿਹੜਾ ਗਰੀਬਾਂ ਨੂੰ ਨਿਵਾਜਦਾ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਦੁਨੀਆਂ ਦੇ ਰਾਜੇ ਤਾਂ ਖਾਲਸਾ ਜੀ ਦੁਖੀ ਜੇ, ਸੁਖੀ ਨਜ਼ਰ ਨਹੀਂ ਜੇ ਆਉਂਦੇ। ਆਪਾਂ ਨੂੰ ਵੇਖਣ ਨੂੰ ਸੁਖੀ ਲੱਗਦੇ ਨੇ ਵੀ ਇਹ ਰਾਜੇ ਜਿਹੜੇ ਸੁਖੀ ਹੋਣਗੇ, ਨਾ ਨਾ। ਸਾਹਿਬ ਜੀ ਕਹਿੰਦੇ ਨੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਜਦੋਂ ਗੁਰੂ ਨੇ ਉਪਦੇਸ਼ ਲੈ ਲਿਆ, ਸਿੱਖ ਨੇ ਉਪਦੇਸ਼ ਨੂੰ ਗ੍ਰਹਿਣ ਕਰ ਲਿਆ। ਗੁਰੂ ਦਾ ਉਪਦੇਸ਼ ਕੀ ਹੈ? ਗੁਰ ਸਤਿਗੁਰ ਕਾ, ਗੁਰੂ ਰਾਮਦਾਸ ਜੀ ਦੇ ਇਹ ਬੋਲ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਹੁਣ ਬੋਲ ਆ ਗਏ ਨੇ, ਉਪਦੇਸ਼ ਗੁਰੂ ਹਰ ਹਰ ਜਪ ਜਪ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਇੱਥੇ ਵੀ ਗੁਰੂ ਰਾਮਦਾਸ ਗੌੜੀ ਰਾਗ ਵਿੱਚ ਇਹੋ ਕਹਿ ਰਹੇ ਨੇ, ਗੁਰੂ ਦਾ ਉਪਦੇਸ਼ ਹੈ ਹਰ ਵੇਲੇ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਦੇ ਰਹਿਣਾ, ਉੱਠਦਿਆਂ ਬਹਿੰਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਪਾਵੈ। ਵਾਹਿਗੁਰੂ ਵਾਹਿਗੁਰੂ। ਕਹਿੰਦੇ ਜਿਹੜਾ ਪਿਆਰਾ ਗੁਰ ਸਿੱਖ ਸਵਾਸ ਗਰਾਸ ਜਪਦਾ ਹੈ ਨਾ, ਉਹ ਸਿੱਖ ਗੁਰੂ ਨੂੰ ਪਿਆਰਾ ਲੱਗਦਾ। ਗੁਰੂ ਨੇ ਉਪਦੇਸ਼ ਦਿੱਤਾ ਹੈ ਵੀ ਜਪਣਾ ਹੈ, ਗੁਰੂ ਨੇ ਪਾਵਨ ਉਪਦੇਸ਼ ਬਖਸ਼ਿਆ ਹੈ, ਤੇ ਗੁਰੂ ਦੇ ਉਪਦੇਸ਼ ਦੁਆਰੇ ਉਹ ਜਪਦਾ ਹੈ, ਤੇ ਫਿਰ ਗੁਰੂ ਨੂੰ ਚੰਗਾ ਲੱਗਦਾ ਹੈ। ਫਿਰ ਗੁਰੂ ਇੰਨੀ ਰਹਿਮਤ ਕਰ ਦਿੰਦੇ ਨੇ, ਰੰਬ ਦੇ ਬੋਲ ਨੇ, ਹਰ ਨਾਮਾ ਹਰ ਰੰਗ ਹੈ। ਪਾਤਸ਼ਾਹ ਜੀ ਕਹਿੰਦੇ ਫਿਰ ਉਹਨੂੰ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਫਿਰ ਉਹ ਰੰਗ ਕਦੇ ਉਤਰਦਾ ਨਹੀਂ ਹੈ। ਸੰਸਾਰ ਵਿੱਚ ਰੰਗ ਤਾਂ ਅਨੇਕਾਂ ਹੀ ਨੇ, ਪਰ ਜਿਹੜੇ ਆਮ ਰੰਗ ਨੇ, ਨੀਲਾ ਹੈ, ਪੀਲਾ ਹੈ, ਕੇਸਰੀ ਹੈ, ਚਿੱਟਾ ਹੈ, ਵੱਖ ਵੱਖ ਰੰਗਾਂ ਦੀ ਪਰਿਭਾਸ਼ਾ, ਸੱਤ ਰੰਗ ਬੜੇ ਪਿਆਰੇ ਮੰਨੇ ਨੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਰੰਗ ਜਿੰਨੇ ਵੀ ਨੇ ਪਰਮਾਤਮਾ ਦੇ ਰਚੇ ਹੋਏ ਨੇ। ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ, ਪਰ ਇੱਕ ਗੱਲ ਜ਼ਰੂਰੀ ਹੈ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖਾਲਸੇ ਨੂੰ ਜਿੱਥੇ ਵਡਿਆਇਆ ਹੈ, ਉੱਥੇ ਖਾਲਸੇ ਨੂੰ ਵਿਸ਼ੇਸ਼ ਕਰਕੇ ਨੀਲਾ ਰੰਗ ਜਿਹੜਾ ਹੈ ਮਹਾਰਾਜ ਨੇ ਬਖਸ਼ਿਆ ਹੈ, ਕੇਸਰੀ ਰੰਗ ਬਖਸ਼ਿਆ ਹੈ। ਸ਼੍ਰੋਮਣੀ ਪ੍ਰਬੰਧਕ ਕਮੇਟੀ ਵਾਲਿਆਂ ਨੇ ਆਮ ਬਲੈਕ ਰੰਗ, ਕਾਲਾ ਰੰਗ ਮੰਨਿਆ, ਕਾਲੀਆਂ ਦਸਤਾਰਾਂ ਮੰਨਦੇ ਨੇ ਪਰਮਾਨੀਕ ਹੈ, ਚਿੱਟਾ ਰੰਗ ਪਰਮਾਨੀਕ ਹੈ। ਕਹਿੰਦੇ ਇੱਕ ਉਹ ਰੰਗ ਹੈ ਜਿਹਨੂੰ ਕਹਿੰਦੇ ਕਸੁੰਬਾ, ਕਸੁੰਬੇ ਦਾ ਰੰਗ ਜਿਹੜਾ ਹੈ ਉਹ ਸੂਹੇ ਰੰਗ ਦਾ ਹੁੰਦਾ ਹੈ।
ਉਹ ਵੇਖਣ ਨੂੰ ਤੇ ਬੜੀ ਚਮਕ ਦਮਕ ਵਰਗਾ ਲੱਗਦਾ ਹੈ। ਤਾਂ ਮਹਾਰਾਜ ਕਹਿੰਦੇ ਉਹ ਕਸੁੰਬੇ ਦਾ ਰੰਗ ਐਸਾ ਕਪਟੀ ਛਲੀਆ ਹੁੰਦਾ ਇਹਦਾ। ਜਦੋਂ ਕਿਸੇ ਕੱਪੜੇ ਨੂੰ ਰੰਗ ਲਾਇਆ ਜਾਂਦਾ ਹੈ ਤੁਹਾਨੂੰ ਪਤਾ ਹੈ ਲਿਲਾਰੀ ਕੀ ਕਰਦਾ ਹੈ, ਪਹਿਲਾਂ ਭੱਠ ਵਿੱਚ ਅੱਗ ਬਾਲਦਾ ਹੈ, ਥੱਲੇ ਬਾਲਣ ਝੋਕਦਾ, ਉੱਤੇ ਉਹਦੇ ਪਤੀਲਾ ਰੱਖ ਦਿੰਦਾ, ਪਾਣੀ ਪਾਉਂਦਾ ਹੈ, ਫਿਰ ਕਸੁੰਬੇ ਦਾ ਰੰਗ ਰੰਗਣ ਵਾਸਤੇ ਭਾਵੇਂ ਛੇ ਤਰ੍ਹਾਂ ਦੀਆਂ ਖਟਿਆਈਆਂ ਪਾਵੇ, ਛੇ ਤਰ੍ਹਾਂ ਦੇ ਮਸਾਲੇ ਪਾਵੇ, ਪਾਣੀ ਨੂੰ ਉਬਾਲ ਵੀ ਲਵੇ, ਬਹੁਤ ਕੁਛ ਕਰ ਲਵੇ, ਉਸ ਪਾਣੀ ਵਿੱਚ ਕੱਪੜਾ ਪਾ ਲਿਆ, ਰੰਗ ਸੂਹਾ ਚੜ ਗਿਆ, ਵੇਖਣ ਨੂੰ ਬੜਾ ਸੋਹਣਾ ਲੱਗਾ, ਤਾਂ ਮਹਾਰਾਜ ਕਹਿੰਦੇ ਪਰ ਐਸਾ ਉਹ ਕਪਟੀ ਤਾਂ ਛਲੀਆ ਹੁੰਦਾ ਹੈ, ਰੰਗ ਚੜ ਜਾਂਦਾ ਹੈ, ਪਰ ਜਿਸ ਵੇਲੇ ਉਹ ਕੱਪੜਾ ਧੋ ਕੇ ਸੂਰਜ ਦੀਆਂ ਕਿਰਨਾਂ ਦੇ ਸਾਹਮਣੇ ਤਾਰ ਤੇ ਟੰਗਿਆ ਜਾਂਦਾ, ਲਾਲ ਤੇ ਟੰਗਿਆ ਜਾਂਦਾ ਹੈ, ਬਸ ਸੂਰਜ ਦੀਆਂ ਕਿਰਨਾਂ ਪੈਂਦਾ ਤੇ ਵੇਖਣ ਨੂੰ ਲੱਗਦਾ ਕਿਤੇ ਰੰਗ ਹੈਗਾ ਕਿਤੇ ਨਹੀਂ ਹੈਗਾ, ਮੰਨ ਲਓ ਡੱਬ ਖੜੱਬਾ ਜਿਹਾ ਹੋ ਜਾਂਦਾ ਹੈ, ਤੇ ਮਜੀਠ ਦਾ ਰੰਗ ਐਸਾ ਪੱਕਾ ਹੁੰਦਾ ਜੇ ਭਾਵੇਂ ਉਹ ਕੱਪੜਾ ਤਾਂ ਜਾਵੇ ਪਾਟ, ਕੱਪੜਾ ਤਾਂ ਟੁਕੜੇ ਟੁਕੜੇ ਹੋ ਜਾਵੇ, ਪਰ ਮਜੀਠ ਦਾ ਰੰਗ ਜਿਹੜਾ ਹੈ ਜਿਸ ਕੱਪੜੇ ਨੂੰ ਚੜ ਜਾਂਦਾ ਹੈ, ਉਹ ਕੱਪੜਾ ਟੁਕੜੇ ਟੁਕੜੇ ਹੋ ਜਾਵੇ, ਪਰ ਪਾਤਸ਼ਾਹ ਕਹਿੰਦੇ ਰੰਗ ਨਹੀਂ ਲੈਂਦਾ, ਪਰ ਮਜੀਠ ਦਾ ਰੰਗ ਚੜਨ ਵਾਸਤੇ ਘਾਲਣਾ ਘਾਲਣੀ ਪੈਂਦੀ ਹੈ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਪਿਆਰੀ ਲਿਖੀ ਹੈ, ਜਿਹਦੇ ਵਿੱਚ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਬਹਿਰਮ ਤਾਂ ਵਰਤਾਉਂਦੇ ਨੇ ਵੀ ਕਸੁੰਬੇ ਦਾ ਰੰਗ ਭਾਈ ਕਿਹੋ ਜਿਹਾ ਹੁੰਦਾ ਜੇ, ਤੇ ਮਜੀਠ ਦਾ ਰੰਗ ਭਾਈ ਕਿਹੋ ਜਿਹਾ ਹੁੰਦਾ, ਇਹ ਚੜ੍ਹਦਾ ਕਿਵੇਂ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਰੰਗ ਮਜੀਠ ਕਸੁੰਬ ਦਾ, ਹਾਂਜੀ ਰੰਗ ਮਜੀਠ ਕਸੁੰਬ ਦਾ, ਕੱਚਾ ਪੱਕਾ ਕਿੱਤ ਵੀ ਚਾਰ, ਵੀ ਇਹਦੀ ਵਿਚਾਰ ਕਰੋ ਭਾਈ ਮਜੀਠ ਦਾ ਰੰਗ ਪੱਕਾ ਕਿਉਂ ਜੇ ਤੇ ਕਸੁੰਬੇ ਦਾ ਰੰਗ ਕੱਚਾ ਕਿਉਂ ਹੈ, ਇਹਦੀ ਵਿਚਾਰ ਕਰਨੀ ਪਵੇਗੀ। ਮਜੀਠ ਵਿੱਚ ਖੂਬੀ ਕੀ ਹੈ ਤੇ ਕਸੁੰਬੇ ਵਿੱਚ ਘਾਟ ਕੀ ਹੈ। ਕੱਚਾ ਪੱਕਾ ਕਿੱਤ ਵਿਚਾਰੇ ਦੂਜਾ ਬੱਚਾ ਲਿਖਦੇ ਨੇ, ਕਹਿੰਦੇ ਧਰਤਣ ਉੱਖਣ ਕੱਢੀਐ ਮੂਲ ਮਜੀਠ ਜੜੀ ਜੜ ਤਾਰੇ। ਮਜੀਠ ਦੀਆਂ ਖਾਲਸਾ ਜੀ ਜੜ੍ਹਾਂ ਦਾ ਰੰਗ ਬਣਦਾ ਜੇ, ਧਰਤੀ ਨੂੰ ਖੋਦਿਆ ਜਾਂਦਾ ਹੈ, ਉਹਨੂੰ ਪੱਟਿਆ ਜਾਂਦਾ ਹੈ, ਆਪਣੇ ਆਪ ਨੂੰ ਛੁਪਾ ਕੇ ਬੈਠੀ ਹੋਈ ਹੈ, ਲੁਕਾ ਕੇ ਬੈਠੀ ਹੋਈ ਹੈ, ਧਰਤੀ ਨੂੰ ਖੋਦਿਆ ਜਾਂਦਾ ਹੈ, ਮਜੀਠ ਨੂੰ ਪੱਟਿਆ ਜਾਂਦਾ ਹੈ। ਜਦੋਂ ਪੱਟਿਆ ਜਾਂਦਾ ਹੈ ਜੇ ਕਿਧਰੇ ਫਿਰ ਵੀ ਹੋਮੇ ਦਾ ਕਿਣਕਾ ਸੀ ਨਾ ਜੀ, ਤਾਂ ਫਿਰ ਉਹਨੂੰ ਕੀ ਕੀਤਾ, ਥੱਲੇ ਲੱਕੜ ਰੱਖ ਕੇ, ਲੱਕੜ ਦਾ ਇੱਕ ਟੁਕੜਾ ਰੱਖ ਕੇ ਤੇ ਟੋਕਾ ਲੈ ਕਰਕੇ ਮਜੀਠ ਦੀਆਂ ਜੜ੍ਹਾਂ ਨੂੰ ਕੁਤਰਿਆ ਜਾਂਦਾ ਹੈ, ਜਿਵੇਂ ਆਪਾਂ ਟੋਕੇ ਦੇ ਵਿੱਚ ਪੱਠੇ ਕੁਤਰਦੇ ਹਾਂ, ਬਰਸੀਨ ਕੁਤਰਿਆ ਜਾਂਦਾ ਹੈ, ਉਹਨੂੰ ਕੁਤਰਿਆ ਜਾਂਦਾ, ਨਿਕਾ ਨਿਕਾ ਕੀਤਾ ਜਾਂਦਾ ਹੈ। ਜਦੋਂ ਉਹਦੇ ਨਿੱਕੇ ਨਿੱਕੇ ਟੁਕੜੇ ਹੋ ਜਾਂਦੇ ਆ ਨਾ, ਜੇ ਕਦਰੇ ਹੋਮੇ ਦਾ ਕਿਣਕਾ ਸੀ ਤੇ ਜਦੋਂ ਟੋਕੇ ਦੀਆਂ ਸੱਟਾਂ ਵੱਜੀਆਂ ਉਦੋਂ ਜਾਂਦਾ ਲੱਗਾ, ਅਜੇ ਉਹਨੂੰ ਸ਼ਾਦ ਹੋਰ ਮਾਰਨੀ ਪੈਣੀ ਹੈ। ਮਜੀਠ ਦਾ ਰੰਗ ਐਵੇਂ ਨਹੀਂ ਹੈ, ਇਹ ਰੰਗ ਮਜੀਠ ਦਾ ਗੁਰੂ ਕੋਲੋਂ ਮਿਲ ਜਾਣਾ ਹੈ। ਕਹਿੰਦੇ ਫਿਰ ਭੈਣਾਂ ਕੀ ਕਰਦੀਆਂ ਨੇ, ਦੇਖੋ ਜੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉੱਖਲ, ਉੱਖਲੀ ਤੁਹਾਨੂੰ ਪਤਾ ਹੀ ਹੈ ਲੋਹੇ ਦੀ ਚੱਠੂ ਹੁੰਦਾ ਹੈ, ਮੋਹਲੇ ਉਹਦੀ ਮੋਹਲੀ ਹੁੰਦੀ ਹੈ, ਧੋਰ ਹੁੰਦੀ ਹੈ, ਉਹ ਪੁਰਾਣੇ ਐਸੇ ਜ਼ਮਾਨੇ ਹੁੰਦੇ ਸੀ ਮਿਕਸੀਆਂ ਥੋੜ੍ਹੀਆਂ ਹੁੰਦੀਆਂ ਸਨ, ਕੁੰਡੇ ਚੱਠੂ ਹੁੰਦੇ ਸੀ, ਉਹ ਉੱਖਲੀ ਦੇ ਵਿੱਚ ਪਾ ਕੇ ਤੇ ਉਹਨੂੰ ਧੁਰਾਂ ਦੀਆਂ ਸੱਟਾਂ ਪੈਂਦੀਆਂ ਨੇ। ਦੇਖੋ ਜੇ ਕਿਧਰੇ ਕਿਣਕਾ ਪਹਿਲਾਂ ਤੇ ਛੁਪਾ ਕੇ ਬੈਠੀ ਜੇ, ਫਿਰ ਟੋਕੇ ਨਾਲ ਕੁਤਰੀ ਗਈ ਜੇ, ਤੇ ਤੀਜਾ ਨੰਬਰ ਆ ਗਿਆ ਉੱਖਲੀ ਵਿੱਚ ਕੁੱਟੀ ਗਈ ਜੇ। ਐਵੇਂ ਥੋੜੀ ਮਜੀਠ ਦਾ ਰੰਗ ਚੜ੍ਹਨਾ, ਐਵੇਂ ਥੋੜੀ ਬੰਦ ਬੰਦ ਕੱਟਿਆ ਜਾਣਾ, ਐਵੇਂ ਥੋੜੀ ਖੋਪਰਾ ਲੈ ਜਾਣਾ, ਰੰਗ ਉਤਰਨਾ ਹੀ ਨਹੀਂ ਜੇ। ਕਹਿੰਦੇ ਜਿਹੜੀ ਕੁਝ ਹੋਮੇ ਸੀ ਨਾ ਉਹ ਉੱਖਲੀ ਵਿੱਚ ਪਾਈ ਤੇ ਧੁਰ ਦੀਆਂ ਸੱਟਾਂ ਪਈਆਂ ਉਹ ਚਲੇ ਗਈ, ਜਦੋਂ ਦਰਬਣ ਬਣ ਗਿਆ ਨਾ ਪੀਸੀ ਫਿਰ ਨਹੀਂ ਉਹ ਜਾਂਦੀ। ਤੇ ਚੌਥਾ ਬੋਲ ਕਹਿੰਦੇ ਪੀਹਣ ਪੀਸੈ ਚੱਕੀ ਭਾਰੇ, ਚੌਥਾ ਬੋਲ ਭਾਈ ਸਾਹਿਬ ਜੀ ਕਹਿੰਦੇ ਨੇ ਫਿਰ ਦਰਬਣ ਜਦੋਂ ਬਣ ਜਾਂਦਾ ਨਾ ਉੱਖਲੀ ਵਿੱਚ, ਤਾਂ ਫਿਰ ਉਹਨੂੰ ਚੱਕੀ ਦੇ ਚਾਰ ਚਫੇਰੇ ਜਿਵੇਂ ਦਾਣੇ ਪੀਹਦੇ ਨੇ, ਚੱਕੀ ਦੇ ਵਿੱਚ ਉਹਨੂੰ ਪੀਸਿਆ ਜਾਂਦਾ ਹੈ, ਤੇ ਜਦੋਂ ਬਿਲਕੁਲ ਉਹਦਾ ਬਰੀਕ ਆਟਾ ਬਣ ਜਾਂਦਾ ਨਾ, ਦੇਖੋ ਬੋਲ ਕਿੰਨੇ ਸੋਹਣੇ ਨੇ, ਰੰਗ ਮਜੀਠ ਕਸੁੰਬ ਦਾ ਕੱਚਾ ਪੱਕਾ ਕਿੱਤ ਵੀ ਚਾਰੇ, ਧਰਤੀ ਉੱਖਣ ਕੱਢੀਐ ਮੂਲ ਮਜੀਠ ਜੜੀ ਜੜ ਤਾਰੇ, ਉੱਖਲ ਮੋਹਲੇ ਕੁੱਟੀਐ ਪੀਹਣ ਪੀਸੈ ਚੱਕੀ ਭਾਰੇ। ਤੇ ਜਦੋਂ ਚੱਕੀ ਦੇ ਭਾਰ ਥੱਲੇ ਪਿਸਦੀ ਹੈ ਤਾਂ ਫਿਰ ਉਹਨੇ ਇੱਕ ਛਾਲ ਹੋਰ ਮਾਰਨੀ ਹੈ, ਸਹਿ ਅਵਟਨ ਅੱਗ ਦੀ ਹੋਏ ਪਿਆਰੀ ਮਿਲੇ ਪਿਆਰੇ, ਅਵਟਣ ਨਾਮ ਹੈ ਪਾਣੀ ਦਾ, ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ
ਆ ਵੱਟਣ ਆਪੇ ਖਵੇ ਦੁੱਧ ਕੋ ਖੱਪਣ ਦਾ, ਬਾਣੀ ਚ ਵੱਟਣ ਆਇਆ ਪਾਣੀ। ਕਹਿੰਦੇ ਫਿਰ ਉਹਨੂੰ ਕੀ ਕੀਤਾ ਜਾਂਦਾ, ਪਾਊਡਰ ਜਿਹਾ ਜਿਹੜਾ ਹੁੰਦਾ ਪਾਣੀ ਵਿੱਚ ਪਾਇਆ ਜਾਂਦਾ, ਪਤੀਲਾ ਭਾਂਡਾ ਲਿਆ ਜਾਂਦਾ ਖੁੱਲਾ ਭਾਂਡਾ, ਉਹਦੇ ਵਿੱਚ ਉਹਦਾ ਪਾਊਡਰ ਪਾ ਦਿੰਦੇ ਨੇ, ਥੱਲੇ ਅੱਗ ਝੋਕੀ ਜਾਂਦੀ, ਉਬਾਲੇ ਖਾਂਦੀ ਰਿੱਝਦੀ ਆ ਰਿੱਝਦੀ ਆ ਰਿੱਝਦੀ ਆ ਰਿੱਝਦਿਆਂ ਰਿੱਝਦਿਆਂ ਜਦੋਂ ਐ ਗਾੜੀ ਹੋ ਜਾਂਦੀ ਹੈ, ਕੱਪੜਾ ਉਹਦੇ ਵਿੱਚ ਪਾਇਆ ਜਾਂਦਾ, ਉਹ ਕੱਪੜੇ ਨੂੰ ਰੰਗ ਚੜ ਜਾਂਦਾ ਹੈ, ਫਿਰ ਤਾਂ ਗੁਰਮੁਖ ਇੰਨੀ ਘਾਲਣਾ ਘਾਲੀ ਹੈ ਉਹ ਕੱਪੜਾ ਪਾਟ ਜਾਵੇਗਾ ਪਰ ਰੰਗ ਨਹੀਂ ਉਤਰਦਾ। ਹੁਣ ਦੇਖੋ ਮਜੀਠ ਦੇ ਰੰਗ ਦੇ ਚਾਰ ਪੰਜ ਲੈਣਾ ਭਾਈ ਸਾਹਿਬ ਨੇ ਲਿਖੀਆਂ ਨੇ, ਤੇ ਕਸੁੰਬੇ ਦੇ ਰੰਗ ਵਾਸਤੇ ਭਾਈ ਸਾਹਿਬ ਜੀ ਨੇ ਦੋ ਹੀ ਬੱਚਾ ਲਿਖੇ ਨੇ। ਬਾਬਾ ਫਰੀਦ ਸਾਹਿਬ ਨੇ ਵੀ ਇੱਕ ਬੋਲ ਕਿਹਾ ਜੇ, ਹੱਥ ਨਾ ਲਾਏ ਕਸੁੰਬੜ ਹੈ ਜਲ ਜਾਸੀ ਢੋਲਾ, ਢੋਲਾ ਉਹ ਪਿਆਰਿਆ ਕਸੁੰਬੇ ਦੇ ਰੰਗ ਵਿੱਚ ਮਸਤ ਨਾ ਹੋ ਜਾਵੀ ਕਿਧਰੇ, ਇਹ ਖਤਮ ਹੋ ਜਾਣ ਵਾਲਾ ਹੀ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪੋਲੀਓ ਸਿਰ ਕੱਢ ਕੇ ਰੰਗ ਕਸੁੰਬ ਚਲੁੰਬ ਖਿਲਾਰੇ, ਜਿਹੜਾ ਕਸੁੰਬ ਆ ਉਹ ਬੜਾ ਉੱਚਾ ਚਲੇ ਜਾਂਦਾ, ਉਹਦੀਆਂ ਡੋਡੀਆਂ ਹੁੰਦੀਆਂ ਨੇ ਜਿਵੇਂ ਕਮਲ ਦੇ ਫੁੱਲ ਦੀਆਂ, ਉਹਦੇ ਵਿੱਚੋਂ ਫੁੱਲ ਨਿਕਲਦਾ ਹੈ, ਕਹਿੰਦੇ ਉਹਨਾਂ ਵਿੱਚੋਂ ਇੱਕ ਫੁੱਲ ਜਿਹਾ ਲਾਲ ਰੰਗ ਦਾ ਨਿਕਲਦਾ, ਬੜਾ ਸੁਹੱਪਣ ਵਾਲਾ ਹੈ, ਉਹਨੂੰ ਤੋੜਿਆ ਜਾਂਦਾ ਬੜਾ ਸੋਹਣਾ ਲੱਗਦਾ। ਪੋਲੀਓ ਸਿਰ ਖੱਡ ਕੇ ਰੰਗ ਕਸੁੰਬ ਚਲੁੰਬ ਖਿਲਾਰੇ, ਖੱਟ ਤੁਰਸੀ ਦੇ ਰੰਗੀ ਹੈ, ਖੱਟ ਨਾਮ ਹੁੰਦਾ ਛੇ ਤਰ੍ਹਾਂ ਦੇ।

ਸੂਰਾ ਅਸਲ ਵਿੱਚ ਉਹ ਸੂਰਮਾ ਜੇ ਜਿਹਨੂੰ ਆਹ ਰੰਗ ਲੱਗ ਗਿਆ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ। ਮਨ ਨੂੰ ਜਿੱਤ ਲਿਆ ਸਗਲ ਵਸ ਤਾਂ ਕੈ ਜਾਂ ਕਾ ਸਤਿਗੁਰ ਪੂਰਾ। ਠਾਕੁਰ ਗਾਈਏ ਆਤਮ ਰੰਗ, ਸਰਣੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ। ਜਨ ਕੇ ਚਰਨ ਵਸੈ ਮੇਰੇ ਹੀਰ, ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ। ਨਾਨਕ ਕੈ ਸੁਖ

ਕਿਉਂ? ਗੁਰੂ ਨੇ ਪ੍ਰਸੰਨ ਹੋ ਕੇ ਕਿਰਪਾ ਕਰਕੇ ਨਾਮ ਦਾ ਰੰਗ ਜਿਹੜਾ ਹੈ ਉਹ ਚਾੜ ਦਿੱਤਾ ਹੈ। ਰਹਾਓ ਮੁੰਦ ਇਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ। ਮੁੰਦ ਨਾਮ ਹੈ ਜੀਵ ਰੂਪ ਇਸਤਰੀ, ਇਆਣੀ ਮੀਨਜ ਬੇ ਸਮਝ, ਮਨ ਮੁਖੀ ਮਨ ਦੇ ਮਗਰ ਤੁਰਨ ਵਾਲੀ, ਜਿਹਦਾ ਮੂੰਹ ਮਨ ਵੱਲੇ ਹੈ। ਸਾਹਿਬ ਜੀ ਕਹਿੰਦੇ ਉਹ ਨਾਮ ਰੰਗ ਤੋਂ ਸੱਖਣੀ ਹੈ, ਗੁਰੂ ਦੀ ਸੰਗਤ ਤੋਂ ਸੱਖਣੀ ਹੈ, ਉਹਨੂੰ ਨਾਮ ਦਾ ਰੰਗ ਨਹੀਂ ਚੜਦਾ, ਉਹ ਭੁੱਲ ਚੁੱਕੀ ਹੈ। ਸਾਹਿਬ ਜੀ ਕਹਿੰਦੇ ਫਿਰ ਕੀ ਹੋਵੇਗਾ? ਫਿਰ ਦੁਬਾਰਾ ਆਵਣ ਜਾਣਾ ਅੰਗ, ਆਵੇਗੀ ਜਾਵੇਗੀ ਜਾਵੇਗੀ ਆਵੇਗੀ, ਜਿਹਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਬਸ ਉਹ ਲੰਮੇ ਦੇਸ਼ ਵਿੱਚ ਭਾਵ 84 ਲੱਖ ਗੇੜੇ ਦੇ ਵਿੱਚ ਉਹ ਜੀਵ ਰੂਪ ਇਸਤਰੀ ਜਿਹੜੀ ਹੈ ਉਹ ਪੈ ਜਾਵੇਗੀ। ਕਾਹਦੇ ਵਾਸਤੇ ਪਵੇਗੀ? ਕਿਉਂ ਪੈਣਾ ਪੈ ਗਿਆ? ਕਿਉਂਕਿ ਇਸ ਮਨੁੱਖਾ ਦੇਹੀ ਵਿੱਚ ਉਹਨੇ ਨਹੀਂ ਸਿਮਰਿਆ ਸਤਨਾਮ ਸ਼੍ਰੀ ਵਾਹਿਗੁਰੂ। ਸਾਹਿਬ ਜੀ ਕਹਿੰਦੇ ਉਹ ਭੁੱਲ ਚੁੱਕੀ ਹੈ। ਹਰ ਪ੍ਰਭ ਚੇਤਨ ਆਇਓ, ਬਾਤ ਸਪਸ਼ਟ ਹੋ ਰਹੀ ਹੈ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਜੀ ਕਿਰਪਾ ਕਰਦੇ ਉਸ ਜੀਵ ਰੂਪ ਇਸਤਰੀ ਨੂੰ, ਹਰ ਮਿੰਟ ਪ੍ਰਮਾਤਮਾ ਹਰੇ ਭਰੇ ਕਰਨ ਵਾਲਾ, ਹਰ ਹਰ ਥਾਂ ਤੇ ਮੌਜੂਦ। ਸਾਹਿਬ ਜੀ ਕਹਿੰਦੇ ਪ੍ਰਭ ਚੇਤਨ ਆਇਓ, ਮੇਰਾ ਪ੍ਰਭੂ ਪ੍ਰਮਾਤਮਾ ਚੇਤੇ ਨਹੀਂ ਆਇਆ ਵੀ ਜਿਸ ਵਾਹਿਗੁਰੂ ਜੀ ਨੇ ਮੈਨੂੰ ਮਨੁੱਖਾ ਸਰੀਰ ਬਖਸ਼ਿਆ ਹੈ, ਸੁੱਖ ਆਰਾਮ ਬਖਸ਼ੇ ਨੇ, ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਅੰਨ ਜਲ ਛਕਦਿਆਂ ਵੀ ਪ੍ਰਮਾਤਮਾ ਤੇਰਾ ਸ਼ੁਕਰ ਹੈ, ਵਿਸ਼ਰਾਮ ਕਰਦਿਆਂ ਵੀ ਵਾਹਿਗੁਰੂ ਤੇਰਾ ਸ਼ੁਕਰ ਹੈ, ਸਰੀਰ ਨੂੰ ਸੁਗੰਧੀਆਂ ਲਾਉਂਦਿਆਂ ਵੀ ਵਾਹਿਗੁਰੂ ਤੇਰਾ ਸ਼ੁਕਰ ਹੈ। ਜੇ ਪ੍ਰਸਾਦ ਸੁਗੰਧਤ ਤਨ ਲਾਵ ਹੈ ਤਿਸ ਕੋ ਸਿਮਰਤ ਪਰਮਗਤ ਪਾਵ ਹੈ, ਜਿਹ ਪ੍ਰਸਾਦ ਪਾਠ ਪਟੰਬਰ ਹਟਾਵ ਹੈ ਤਿਸੈ ਤਿਆਗ, ਉਹਨੂੰ ਛੱਡ ਕੇ ਕਿਉਂ ਹੋਰਾਂ ਵਿੱਚ ਲੁਭਾਈਮਾਨ ਹੋ ਰਹੀ ਹੈ। ਸਾਹਿਬ ਜੀ ਕਹਿੰਦੇ ਹਰ ਪ੍ਰਭ ਚੇਤਨ ਆਇਓ, ਉਹਨੂੰ ਹਰੀ ਪ੍ਰਮਾਤਮਾ ਚੇਤੇ ਨਹੀਂ ਆ ਰਿਹਾ। ਸਾਹਿਬ ਨੇ ਸਰੀਰ ਕਾਹਦੇ ਵਾਸਤੇ ਦਿੱਤਾ ਸੀ? ਵਾਹਿਗੁਰੂ ਜੀ ਨੂੰ ਚੇਤੇ ਕਰਨ ਵਾਸਤੇ। ਤਨ ਚੇਤਨ ਚੇਤਨ ਹੇਤ ਦਿਓ, ਨਹਿ ਭੋਗਣ ਹੇਤ ਜਗਦੀਸ਼ ਦਿਓ। ਗਰੀਬ ਨਿਵਾਜ ਜੀ ਕਿਰਪਾ ਕਰਦੇ ਖਾਲੀ ਭੋਗਾਂ ਵਾਸਤੇ ਨਹੀਂ ਮਿਲਿਆ ਵੀ ਬਾਹਰਲੇ ਸਵਾਦਾਂ ਵਿੱਚ ਹੀ ਮਸਤ ਰਹੋ, ਕਿਧਰੇ ਨਾਮ ਦਾ ਸਵਾਦ ਲਿਆ ਕਰ। ਨਹੀਂ ਤਾਂ ਯਾਦ ਰੱਖ, ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਸ ਸਮਾਨ, ਨਰਨ ਗਿਆਨ ਨਿਜ ਅਧਕਤਾ ਗਿਆਨ ਬਿਨਾ ਪਸ ਜਾ। ਅਗਰ ਨਿੰਦਰਾ ਤੂੰ ਲੈ ਰਿਹਾ, ਬਾਕੀ ਜੂਨਾਂ ਵੀ ਲੈ ਰਹੀਆਂ ਨੇ, ਭੋਗਣ ਤੂੰ ਭੋਗਦਾ ਬਾਕੀ ਵੀ ਭੋਗ ਰਹੇ ਨੇ, ਅੰਨ ਜਲ ਤੂੰ ਛਕਦਾ ਬਾਕੀ ਵੀ ਛਕਦੇ ਨੇ, ਤੂੰ ਡਰਦਾ ਬਾਕੀ ਵੀ ਡਰਦੇ ਨੇ। ਬਸ ਮਨੁੱਖ ਵਿੱਚ ਵਿਸ਼ੇਸ਼ਤਾ ਕੀ ਹੈ? ਗੁਰੂ ਸ਼ਬਦ ਦੁਆਰੇ ਗਿਆਨ ਹਾਸਲ ਕਰ ਲੈਂਦਾ ਹੈ, ਅਗਰ ਨਹੀਂ ਕਰਦਾ ਤਾਂ ਸਾਹਿਬ ਕਹਿੰਦੇ ਨੇ ਪਸ਼ੂ ਬਰਾਬਰੀ ਹੈ, ਕੋਈ ਬਹੁਤਾ ਫਰਕ ਨਹੀਂ ਰਹਿ ਜਾਂਦਾ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਮਨ ਦੂਜਾ ਭਾਵ ਸਹਿਲੰਘ, ਦਵੈਤ ਭਾਵਨਾ ਦੇ ਵਿੱਚ

ਗਰੀਬ ਨਿਵਾਜ ਅਸੀਂ ਮੈਲੇ ਆ, ਦੋ ਚਾਰ ਹੀ ਆ, ਕੁਕਰਮੀ ਆ, ਰੱਖੋ ਅੰਗੀ ਅੰਗ। ਹੇ ਗਰੀਬ ਨਿਵਾਜ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ, ਤੁਸੀਂ ਰੱਖ ਲਓ, ਤੁਹਾਡਾ ਬਿਰਧ ਹੈ, ਇਹ ਤੁਹਾਡਾ ਬਿਰਧ ਹੈ, ਤੁਸੀਂ ਬਖਸ਼ ਦਿੰਦੇ ਹੋ, ਬੜੇ ਬੜੇ ਗੁਣਾਂ ਹੀ ਆਉਂਦੇ ਨੇ। ਸਤਿਗੁਰੂ ਜੀ, ਇਹ ਤੁਹਾਡਾ ਬਿਰਧ ਹੈ, ਕਿਉਂਕਿ ਤੁਹਾਡੇ ਬੋਲ ਨੇ ਹਰ

ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜ਼ਾਮਲ ਉਧਰਿਓ, ਗਨਕਾ ਹੂ ਗਤ ਪਾਈ। ਉਹਨਾਂ ਨੂੰ ਪਾਰ ਉਤਾਰਾ ਹੋ ਗਿਆ। ਤਾਂ ਸੇਵਕ ਨੇ ਇਹੀ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਤਲੇ ਬੋਲ ਨੇ, ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਣ ਸਰਨਾਈ, ਬਸ ਆਹੀ ਭਰੋਸਾ ਵੇਖ ਕੇ ਉਹਨਾਂ ਵੱਲੇ ਵੇਖ ਕੇ ਸਾਹਿਬ ਜੀ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਹਾਂ, ਤੁਸੀਂ ਮੈਨੂੰ ਰੱਖ ਲਓ ਕਿਉਂਕਿ ਤੁਹਾਡਾ ਬਿਰਧ ਹੈ। ਤੋ ਸੋਨਾ ਨਾਥ ਅਨਾਥ ਨਾ ਮੋਹ ਸਰ, ਤੋ ਸੋਨਾ ਦਾਨੀ ਨਾ ਮੋਹ ਸੋਂਪੇ ਖਾਰੀ, ਮੋਹ ਸੋਨਾ ਦੀਨ ਦਿਆਲ ਨਾ ਤੋ ਸਰ, ਮੋਹ ਸੋ ਅਗਿਆਨੀ ਨਾ ਤੋ ਸੋ ਵਿਚਾਰੀ, ਮੋਹ ਸੋ ਨਾ ਪੱਤਤ ਨਾ ਪਾਵਣ ਤੋ ਸਰ, ਮੋਹ ਸੋ ਬੇਕਾਰੀ ਨਾ ਤੋ ਸੋ ਪਕਾਰੀ, ਮੇਰੋ ਹੈ ਅਵਗਣ ਤੂੰ ਗੁਣ ਸਾਗਰ, ਜਾਤ ਰਸਾਤਲ ਓਟ ਤਿਹਾਰੀ। ਗਰੀਬ ਨਿਵਾਜੀ ਤੁਹਾਡੀ ਓਟ ਲਈ ਹੈ।

ਗੁਰੂ ਅੱਗੇ ਤਰਲਾ ਲਿਆ, ਮਿਹਨਤ ਕੀਤੀ, ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਹੂ। ਗੁਰੂ ਅੱਗੇ ਜੋਦੜੀ ਕੀਤੀ ਹੈ, ਗੁਰੂ ਨੇ ਨਾਮ ਜਲ ਵਿੱਚ ਇਸ਼ਨਾਨ ਕਰਵਾ ਦਿੱਤਾ। ਨਾਮ ਜਲ ਦਾ ਸਦਕਾ ਕੀ ਹੋਇਆ? ਸਭ ਲਾਥੇ ਕਿਲ ਵਿਖ ਪੰਗ, ਜਨਮਾ ਜਨਮਾਤਰਾਂ ਦੇ ਕੀਤੇ ਹੋਏ ਬੱਜਰ ਤੋਂ ਬੱਜਰ ਪਾਪ ਨਾਮ ਦੁਆਰੇ ਲੈ ਗਏ। ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ, ਪਤਤ ਪਵਿੱਤ ਭਏ ਰਾਮ ਕਹਿਤ ਹੀ, ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤੱਗਿਆ ਆਈ, ਏਕਾਦ ਅਸੀਂ ਵਰਤ ਰਹੇ ਕਾਹੇ ਕੋ ਤੀਰਥ ਜਾਈ, ਭੰਨਤ ਨਾਮ ਦਿਓ ਸੁਮਤ ਸੋ ਕਿਰਤ ਭਏ, ਗੁਰਮਤ ਰਾਮ ਕਹਿ ਕੋ ਨਾ ਬੈਕੁੰਠ ਗਏ। ਕਿਹੜੇ ਕਿਹੜੇ ਬੈਕੁੰਠਾਂ ਨੂੰ ਧਾਮ ਦੀ ਪ੍ਰਾਪਤੀ ਨਹੀਂ ਹੋਈ, ਨੇਕਾਂ ਪਾਪੀ ਤਰ ਗਏ ਨੇ। ਸਤਿਗੁਰੂ ਜੀ ਤੁਹਾਡਾ ਐਸਾ ਨਾਮ ਹੈ।

ਹੇ ਗਰੀਬਾਂ ਨੂੰ ਨਿਵਾਜਣ ਵਾਲੇ ਦੀਨਾਨਾਥ ਜੀਓ, ਦਿਆਲੂ ਕਿਰਪਾਲੂ ਜੀਓ, ਤੁਹਾਡੇ ਚਰਨਾਂ ਚ ਬਿਣੇ ਆ। ਪ੍ਰਭ ਪਰਮਾਤਮਾ ਜੀ ਸਤ ਸੰਗਤ ਮੇਲੋ ਸੰਗ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਸੰਗਤ ਮਿਲਾ ਦੇ, ਉਹਨਾਂ ਦੀ ਸੰਗਤ ਮਿਲ ਜਾਵੇ ਜੀਵਨ ਦਾ ਪਾਰ ਉਤਾਰਾ ਹੋ ਜਾਂਦਾ ਜੇ। ਗੁਰੂ ਖਾਲਸਾ ਜੀ, ਇੱਕ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿਤ ਬੜਾ ਸੋਹਣਾ ਲਿਖਿਆ ਹੈ, ਉਹ ਕਹਿੰਦੇ ਕਾਹੂ ਦਸ਼ਾ ਕੋ ਪਵਨ ਗਵਣ ਕੈ ਵਰਖਾ ਹੈ, ਕਾਹੂ ਦਸ਼ਾ ਕੋ ਪਾਵਣ ਬਾਦਰ ਮਿਲਾਤ ਹੈ। ਇੱਕ ਤਾਂ ਹਵਾ ਏਦਾਂ ਦੀ ਚੱਲਦੀ ਜੇ ਜਿਹਦੇ ਨਾਲ ਮੋਹਲੇ ਧਾਰ ਮੀਂਹ ਪਰ ਪੈਂਦਾ ਜੇ, ਜਿਹਨੂੰ ਕਹਿੰਦੇ ਪੂਰਾ, ਇੱਕ ਹਵਾ ਹੀ ਚੱਲਦੀ ਐਸੀ ਜਿਹਨੂੰ ਪੱਛੋਂ

ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰਖੈ, ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਹੈ, ਘਰ ਨਾਉ ਨੇ ਦਿਆ ਵੇ ਤਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਂਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੈ ਚੇਤੇ ਆਵਨ।

ਖਾਲਸਾ ਜੀ ਸਾਹਿਬ ਤਾਤਰ ਛੇ ਰਿਆਇਤ ਦੇਗ ਤੇਗ ਫਤਿਹ ਬਿਰਦਗੀ ਬੈਜ ਪੰਥ ਕੀ ਜੇਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਬਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਅਤੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਫੁਲਭੇਟਾ ਕੀਦਰ ਕਰ ਵਿਖੇ ਕੀਤੀਆਂ ਸੇਵਾਵਾਂ ਪੱਧਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾ ਮੁਖਸ਼ੀ ਨੇ ਹਰਚਰਨ ਸਿੰਘ ਚੜ੍ਹਦੀ ਕਲਾ ਤੰਦਰੁਸਤ ਲਈ ਅਰਦਾਸ ਬੇਨਤੀ ਕਰਦੇ ਹਨ ਸੇਵਕ ਪਰਿਵਾਰ ਨੂੰ ਆਪਣੇ ਬੱਚੇ ਜਗਸ਼ਾਨ ਸਿੰਘ ਦੀ ਸਿਹਤ ਜਾਬੀ ਲਈ ਅਰਦਾਸ ਬੇਨਤੀ ਕਰਦੇ ਹਨ ਪ੍ਰਵਾਨਿਤ ਬੇਨਤੀ ਗੁਰਮਸਾਰ ਪ੍ਰਵਾਨ ਕਰਨੀ ਹੈ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ

ਜੁਗ ਜੁਗ ਅਟਾਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਨੇ ਅੰਮ੍ਰਿਤਪੁਰ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਮਤੀ ਰੂਪ 'ਚ ਵਾਹਿਗੁਰੂ ਗੁਰਮੰਤਰ ਦੇ ਜਾਪ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਗਰੋਂ ਗੁਰਸਿੱਖ ਜੀ ਬਨਾਮ ਦਾਨ ਬਖਸ਼ਣ, ਜਿੱਥੇ ਅੰਮ੍ਰਿਤ ਵਿਦਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁੱਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਦਰਸ਼ਨ ਪਿਆਸੀ ਦਿਨ ਸਰਾਤ ਚਿਤਬੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨ

ਜਿੱਥੇ ਹਰ ਆਰਾਧਿਆ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸਾ ਹੋਰ ਤੇ ਵਿਦ ਲਇਆ ਨਾ ਜਾਈ ਜਿੱਥੇ ਹਰ ਆਰਾਧਿਆ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸਾ ਹੋਰ ਤੋ ਵਿਦ ਲਇਆ ਨਾ ਜਾਈ ਹਰ ਧਨ ਸਾਂਚੀਐ ਭਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਹਾਉ।

ਹਾਰ ਧਨ ਰਤਨ ਜਵੇ ਹਰ ਮਾਣਕਾ ਹਰ ਧਨੈ ਨਾਲ ਅੰਮ੍ਰਿਤ ਵੇਲਾ ਵਤਾ ਹਰ ਭਗਤੀ ਹਰ ਲਿਵਲਾਈ

ਹਰ ਧਨ ਕੋ ਉਚੱਕਾ ਨੇੜ ਨਾ ਆਵਈ ਜਮ ਜਾਗਾ ਤੇ ਡੰਡ ਨਾ ਲਗਾਈ।

ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ ਹਰ ਦਰਗਹ ਢੋਈ ਨਾ ਪਾਈ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤ ਹੋ ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਤੋਟਾ ਕਦੇ ਨਾ ਆਵਈ ਜਨ ਨਾਨਕ ਕੋ ਗੁਰ ਸੋਜੀ ਪਾਈ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤ ਹੋ ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਤੋਟਾ ਕਦੇ ਨਾ ਆਵਈ ਜਨ ਨਾਨਕ ਕੋ ਗੁਰ ਸੋਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰ ਕੇ ਸੰਤ ਨਾ ਆਖੀਐ ਹੈ ਬਾਨਾਰਸ ਕੇ ਠੱਗ ਐਸੇ ਸੰਤ ਨਮੋ ਕੋ ਭਾਵ ਹੈ ਡਾਲਾ ਸਿਉ ਪੇਡਾ ਗਟਕਾਵ ਹੈ ਰਹਾਉ ਬਾਸਨ ਮਾਂਜ ਚਰਾਵ ਹੈ ਉਪਰ ਕਾਠੀ ਧੋਏ ਜਲਾਵ ਹੈ ਬਸਦਾ ਖੋਦ ਕਰ ਹੈ ਦੋਏ ਚੂਲੇ ਸਾਰੇ ਮਾਣ ਸਿਖਾਵ ਹੈ ਓਏ ਪਾਪੀ ਸਦਾ ਫਿਰ ਹੈ ਅਪਰਾਧੀ ਮੁੱਖ ਅਪਰਸ ਕਹਾਵ ਹੈ ਸਦਾ ਸਦਾ ਫਿਰ ਹੈ ਅਭਿਮਾਨੀ ਸਗਲ ਕੁਟੰਬ ਡੁਬਾਵ ਹੈ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ਕਹੋ ਕਬੀਰ ਜੇ ਸਤਿਗੁਰ ਭੇਟੈ ਪੁਨਰਪ ਜਨਮ ਨ ਆਵੈ ਆਸਾ ਬਾਪ ਦਲਾਸਾ ਮੇਰੋ ਕੀਨਾ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕਹੋ ਕਿਉਂ ਮਨੋ ਬਿਸਾਰੀ ਤਿਸ ਬਾਪ ਕਹੋ ਕਿਉਂ ਮਨੋ ਬਿਸਾਰੀ ਆਗੈ ਗਿਆ ਨਾ ਬਾਜੀ ਹਾਰੀ ਮੂਈ ਮੇਰੀ ਮਾਈ ਹੋਂ ਖਰਾ ਸੁਖਾਲਾ ਪਹਿਰੋ ਨਹੀਂ ਦਗਲੀ ਲੱਗੈ ਨਾ ਪਾਲਾ ਰਹਾਉ ਬਲ ਤਿਸ ਬਾਪੈ ਜਿਨ ਹੋ ਜਾਇਆ ਪੰਚਾਂ ਤੇ ਮੇਰਾ ਸੰਗ ਚੁਕਾਇਆ ਪੰਚ ਮਾਰ ਪਾਵਾ ਦਲ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਭੀਨੇ

ਮੇਰਾ ਮਨ ਭਾਇਆ ਹਾਂ ਪੂਤ ਤੇਰਾ ਤੂੰ ਬਾਪ ਮੇਰਾ ਏਕੈ ਠਾਹਰ ਦੁਹਾਂ ਬਸੇਰਾ ਕਹੁ ਕਬੀਰ ਜਨ ਏਕੋ ਬੂਝਿਆ ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ ਆਸਾਂ ਇਕਤ ਪੱਤਰ ਭਰ ਉਰਕਟ ਕੁਰਕਟ ਇਕਤ ਪੱਤਰ ਭਰ ਪਾਨੀ ਆਸ ਪਾਸ ਪੰਜ ਜੋਗੀ ਆ ਬੈਠੇ ਬੀਚ ਨਕਟ ਦੇ ਰਾਨੀ ਨਕਟੀ ਕੋ ਠਨ ਗਨ ਬਾਡਾ ਡੂ ਕਿਨਹਿ ਬਬੇ ਕੀ ਕਾਟੀ ਤੂੰ ਰਹਾਉ ਸਗਲ ਮਾਹੀ ਨਕਟੀ ਕਾ ਵਾਸਾ ਸਗਲ ਮਾਰ ਔਹੇਰੀ ਸਗਲਿਆਂ ਕੀ ਹਾਂ ਬਹਿਨ ਭਾਨ ਜੀ ਜਿਨਹੈ ਬਰੀ ਤਿਸ ਚੇਰੀ ਹਮਰੋ ਭਰਤਾ ਬਡੋ ਬਬੇ ਕੀ ਆਪੇ ਸੰਤ ਕਹਾਵੈ।

ਕਿਨ ਬੂਝਣ ਹਾਰ ਖਾਈ ਰਹਾਉ। ਬੈਠ ਸਿੰਘ ਘਰ ਪਾਨ ਲਗਾਵੈ, ਘੀਸ ਗਲੌਰੇ ਲਿਆਵੈ, ਘਰ ਘਰ ਮੁਸਰੀ ਮੰਗਲ ਗਾਵੈ, ਕਛੂਆ ਸੰਖ ਬਜਾਵੈ। ਬੰਸ ਕੋ ਪੂਤ ਵੀ ਆਹਨ ਚੱਲਿਆ, ਸੋਨੇ ਮੰਡ ਪਛਾਹੇ, ਰੂਪ ਕੰਨਿਆ ਸੁੰਦਰ ਬੇਦੀ, ਸੱਸਾ ਸਿੰਘ ਗੁਣ ਗਾਏ, ਕਹਿਤ ਕਬੀਰ ਸੁਨੋਹਰੇ ਸੰਤ ਹੋ, ਕੀਟੀ ਪਰਬਤ ਖਾਇਆ। ਕਛੂਆ ਕਹਿ ਅੰਗਾਰ ਪਹਿਲੋ ਰੋ, ਲੂਕੀ ਸ਼ਬਦ ਸੁਨਾਇਆ, ਆਸਾ ਬਟੂਆ ਏਕ ਬਹੱਤਰ ਆਧਾਰੀ, ਏਕੋ ਜਿਸੈ ਦੁਆਰਾ, ਨਵੇਂ ਖੰਡ ਕੀ ਪ੍ਰਥਮੀ ਮੰਗੈ, ਸੋ ਜੋਗੀ ਜਗ ਸਾਰਾ। ਐਸਾ ਜੋਗੀ ਨੌਨਦ ਪਾਵੈ, ਤਲਕਾ ਬ੍ਰਹਮ ਲੇ ਗਗਨ ਚਰਾਵੈ ਰਹਾਉ, ਖਿੰਥਾ ਗਿਆਨ ਧਿਆਨ ਕਰ ਸੂਈ, ਸਬਦ ਤਾਗਾ ਮਥ ਘਾਲੈ, ਪੰਚ ਤਤ ਕੀ ਕਰ ਮਿਰਗਾਣੀ, ਗੁਰ ਕੈ ਮਾਰਗ ਚਾਲੈ। ਦਇਆ ਫਾਹਰੀ ਕਾਇਆ ਕਰ ਧੂਈ, ਦ੍ਰਿਸ਼ਟ ਕੀ ਅਗਨ ਜਲਾਵੈ, ਤਿਸਕਾ ਭਾਉ ਲਏ ਰਿਦ ਅੰਤਰ, ਚੌ ਜੁਗ ਤਾੜੀ ਲਾਵੈ, ਸਭ ਜੋਗ ਤਨ ਰਾਮ ਨਾਮ ਹੈ, ਜਿਸਕਾ ਪਿੰਡ ਪਰਾਨਾ। ਕਹੋ ਕਬੀਰ।

ਸੋਚ ਵਿਚਾਰ ਕੋ ਵਾਧੇ ਭਿਸਤ ਦੋਜਕ ਕਿਨ ਪਾਈ ਕਾਜੀ ਤੈ ਕਵਨ ਕਤੇ ਬਖਾਨੀ ਪੜਤ ਗੁਣਤ ਐਸੇ ਸਭਹਾਰੇ ਕਿਨਹੂੰ ਖਬਰ ਨਾ ਜਾਨੀ ਰਹਾਉ ਸਾਗਤ ਸੁਨੇਹੋ ਕਰ ਸੁਨਤ ਕਰੀਐ ਮੈਂ ਨ ਬਦਾਉ ਗਾ ਪਾਈ ਜਾਉ ਰੇਖ ਦਾਏ ਮੋਹਿ ਤੁਰਕ ਕਰੇਗਾ ਆਪਨ ਹੀ ਕਟ ਜਾਈ ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਐ ਅਰਧ ਸਰੀਰੀ ਨਾਰ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ਛਾੜਕ ਤੇਵ ਰਾਮ ਭਜ ਬੌਰੇ ਜ਼ੁਲਮ ਕਰਤ ਹੈ ਭਾਰੀ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਹਾਰੀ ਆਸਨ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੋਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਰੇ ਬੌਰੇ ਤੁਹੇ ਘਰੀ ਨ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ ਰਹਾਉ ਕਾ ਕੀ ਮਾਤ ਪਿਤਾ ਕਹੋ ਕਾ ਕੋ ਕਵਨ ਪੁਰਖ ਕੀ ਜੋਹੀ ਘਟ ਫੂਟੇ ਕੋ ਬਾਤ ਨ ਪੁੱਛੈ ਕੱਢ ਹੋਈ ਦੇਹਰੀ ਬੈਠੀ ਮਾਤਾ ਰੋਵੈ ਖਟਿਆ ਲੈ ਗਏ ਭਾਈ ਲੱਟ ਛਟਕਾਈ ਤਿਰਿਆ ਰੋਵੈ ਹੰਸ ਅਕੇਲਾ ਜਾਈ ਕਹਿਤ ਕਬੀਰ ਸੁਨਹੋ ਰੇ ਸੰਤ ਹੋ ਭੈ ਸਾਗਰ ਕਹਿ ਤਾਹੀ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮਨੀ ਹਟੈ ਗੁਸਾਈ ਦੋ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀਓ ਕੇ ਚੌਪਦੇ ਇੱਕ ਤੁਕੇ ਸਨਕ ਸਨੰਦ ਅੰਤ ਨਹੀਂ ਪਾਇਆ ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਹਰ ਕਾ ਬਲੋਵ ਨਾ ਬਲੋਵ ਹੋ ਮੇਰੇ ਭਾਈ ਸਹਿਜ ਬਲੋਵ ਹੋ ਜੈਸੇ ਤਤ ਨ ਜਾਈ ਰਹਾਉ ਤਨ ਕਰ ਮਟਕੀ ਮਨ ਮਾਹੇ ਬਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਹਰ ਕਾ ਬਿਲੋਬਨਾ ਮਨ ਕਾ ਵਿਚਾਰਾ ਗੁਰਪ੍ਰਸਾਦ ਪਾਵੈ ਅੰਮ੍ਰਿਤ ਧਾਰਾ ਕਹੋ ਕਬੀਰ ਨਦਰ ਕਰੇ ਜੇ ਮੀਰਾ ਰਾਮ ਨਾਮ ਲਗ ਉਤਰੇ ਤੀਰਾ ਆਸਾ ਬਾਤੀ ਸੁਕੀ ਤੇਲ ਨਖੂਟਾ ਮੰਦਲ ਨਾ ਬਾਜੈ ਨਟ ਪੈ ਸੂਤਾ ਬੁਝ ਗਈ ਤਿਰ ਅਗਨ ਨਾ ਨਿਕਸਿਓ ਧੂਆ ਰਬ ਰਹਿਆ ਏਕ ਅਵਰ ਨਹੀਂ ਦੂਆ ਰਹਾਉ ਟੂਟੀ ਤੰਤ ਨ ਬਜੈ ਰਵਾਬ ਭੂਲ ਬਗਾਰਿਓ ਆਪਣਾ ਕਾਜ ਕਥਨੀ ਬਦਨੀ ਕਹਿਨ ਕਹਾਵਨ ਸਮਝ ਭਰੀ ਤੋ ਬਿਸਰਿਓ ਗਾਵਨ ਕਹਿਤ ਕਬੀਰ ਪੰਚ ਜੋ ਚੂਰੇ ਤਿਨ ਤੇ ਨਾਹੀਂ ਪਰਮ ਪਦ ਦੂਰੇ ਆਸਾਂ ਸਵਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖ ਸਤੇਤੇ ਰਮਈਆ ਹਾਂ ਬਾਰਕ ਤੇਰਾ ਕਾਹੇ ਨ ਖੰਡਸ ਅਵਗਣ ਮੇਰਾ ਰਹਾਉ ਜੇ ਅਤ ਕਰੋਪ ਕਰੇ ਕਰ ਧਾਇਆ ਤਾਂ ਭੀ ਚੀਤ ਨ ਰਾਖ ਸਮਾਇਆ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੈ ਕਬੀਰਾ

ਜਹ ਬਾਰਾਮ ਸਹੰਸ ਨਾਮ ਲੈ ਲੈ ਕਰੋ ਸਲਾਮ ਕਹਿਤ ਕਬੀਰ ਰਾਮ ਗੁਣ ਗਾਵੋ ਹਿੰਦੂ ਤੁਰਕ ਦੋ ਸਮਝਾਵੋ ਆਸਾ ਸ੍ਰੀ ਕਬੀਰ ਜੀਓ ਕੇ ਪੰਚ ਪਦੇ ਨੌ ਦੋ ਤੁਕੇ ਪੰਜ

ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਉ ਭੂਲੀ ਮਾਲਨੀ ਹੈ ਏਹੁ ਸਤਿਗੁਰ ਜਾਗਤਾ ਹੈ ਦੇਉ ਰਹਾਉ। ਬ੍ਰਹਮ ਪਾਤੀ ਬਿਸਨ ਡਾਰੀ ਫੂਲ ਸੰਕਰ ਦੇਉ ਤੀਨ ਦੇਵ ਪਰਤਖ ਤੋਰੈ ਕਰਹਿ ਕਿਸ ਕੀ ਸੇਓ। ਪਾਖਾਨ ਗੜ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਉ ਜੇ ਇਹ ਮੂਰਤ ਸਾਚੀ ਹੈ ਤੋ ਗੜ ਨਹਾਰੇ ਖਾਉ। ਪਾਤ ਪਹਿਤ ਅਰ ਲਾਪਸੀ ਕਰ ਕਰਾ ਕਾਸਾਰ ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖ।

ਰਾਹੀਆ ਸਨ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ, ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੋਂ ਬਲਯੋ ਰਹਾਉ, ਸੂਕੇ ਸਰਬਰ ਪਾਲ ਬੰਧਾਵੈ, ਲੂਣੈ ਖੇਤ ਹਥਵਾਰ ਕਰੈ, ਆਇਓ ਚੋਰ ਤੁਰੰਤ ਹੈ ਲੈ ਗਇਓ, ਮੇਰੀ ਰਾਖਤ ਮੁਗਦ ਫਿਰੈ, ਚਰਨ ਸੀਸ ਕਰ ਕੰਪਨ ਲਾਗੇ, ਨੈਨੀ ਨੀਰ ਅਸਾਰ ਬਹੈ, ਜਿਹ ਬਾ ਬਚਨ ਸੁਧ

ਗੁਰ ਪ੍ਰਸਾਦੀ ਹਰ ਧਨ ਪਾਇਓ, ਅੰਤੇ ਚਲਦਿਆਂ ਨਾਲ ਚੱਲਿਓ। ਕਹਿਤ ਕਬੀਰ ਸੁਨਹੋਰੇ ਸੰਤੋ, ਅੰਨ ਧਨ ਕਛੂਆ ਲੈ ਨਾ ਗਇਓ। ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚੱਲਿਓ। ਆਸਮ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗਨਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ ਅਹਿਰਖ ਕਬਾਦ। ਨਾ ਕੀਜੈ ਰੇ ਮਨ, ਸੁਕਰਤ ਕਰ ਕਰ ਲੀਜੈ ਰੇ ਮਨ ਰਹਾਓ। ਕੁਮਾਰ

ਜਮਕਾ ਡੰਡ ਮੂੰਡ ਮੈਂ ਲਾਗਾ, ਖਿਨ ਮੈਂ ਕਰੈ ਨਵੇਰਾ। ਹਰ ਜਨ ਊਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ। ਜੋਤਿ ਸੁਭਾਵੈ ਸਤਿਕਰ ਮਾਨੈ, ਭਾਣਾ ਮਨ ਵਸਾਈ। ਕਹੈ ਕਬੀਰ ਸੁਨੋ ਹੋਰੇ ਸੰਤ, ਹੋ ਮੇਰੀ ਮੇਰੀ ਝੂਠੀ। ਚਿਰਗਟ ਫਾਰ ਚਟਾਰਾ ਲੈ ਗਏ, ਉਤਰੀ ਤਾਗਰੀ ਛੂਟੀ। ਆਸਨ ਹਮ ਮਸਕੀਨ ਖੁਦਾਈ ਬੰਦੇ, ਤੁਮਰਾ ਜਿਸ ਮਨ ਭਾਵੈ। ਅੱਲਾਹ ਅਵਲ ਦੀਨ ਕੋ ਸਾਹਿਬ, ਜੋਰ ਨਹੀਂ ਫੁਰਮਾਵੈ। ਕਾਜੀ ਬੋਲਿਆ ਬਨ ਨਹੀਂ ਆਵੈ, ਰਹਾਉ ਰੋਜਾ ਧਰੈ ਨਿਵਾਜ ਗੁਜਾਰੈ। ਕਲਮਾ ਪਿਸਤ ਨ ਹੋਈ, ਸੱਤਰ ਕਾਬਾ ਘਟ ਹੀ ਭੀਤਰ। ਜੇਕਰ ਜਾਣੈ ਕੋਈ ਨਿਵਾਜ ਸੋਈ, ਜੋ ਨਿਉ ਬਚਾਰੈ। ਕਲਮਾ ਅਕਲ ਹੈ ਜਾਣੈ, ਪਾਚੋਹ ਮੁਸ ਮਸੱਲਾ ਬਿਛਾਵੈ। ਤਬ ਤੋ ਦੀਨ ਪਛਾਨੈ, ਖਾਸਮ ਪਛਾਣ ਤਰਸ ਕਰ ਜੀ ਮਹਿ, ਮਾਣ ਮਾਣੀ ਕਰ ਫੀਕੀ। ਆਪ ਜਨਾਏ ਅਵਰ ਕੋ ਜਾਣੈ, ਤਬ ਹੋਏ ਭਿਸ਼ਤ ਸਰੀਕੀ। ਮਾਟੀ ਏਕ ਭੇਖ ਧਰ ਨਾਨਾ, ਤਾਂ ਮੈਂ ਬ੍ਰਹਮ ਪਛਾਨਾ। ਕਹਿ ਕਬੀਰਾ ਭਿਸ਼ਤ ਛੋੜ ਕਰ, ਦੋਜਕ ਸਿਉ ਮਨ ਮਾਨਾ। ਆਸਾਂ ਗਗਨ ਨਗਰ ਇੱਕ ਬੂੰਦ ਨਾ ਵਰਖੈ, ਨਾਦ ਕਹਾਂ ਜੋ ਸਮਾਨਾ। ਪਾਰ ਬ੍ਰਹਮ ਪਰਮੇਸ਼ਰ ਮਾਧੋ, ਪਾਰ ਮਹਾਂਸਲੇ ਸਿਧਾ।

ਮਨ ਤੋਰੇ ਆਸਾ ਇੱਕ ਤੁੱਕੇ ਚਾਰ। ਸਰਪਨੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸਨ ਮਹਾ ਦਿਓ ਛਲੀਆ। ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ, ਜਿਨ ਤਿਰ ਭਵਨ ਡਸੀ ਅਲੇ ਗੁਰ ਪ੍ਰਸਾਦ ਡੀਠੀ ਰਹਾਉ। ਸਰਪਨੀ ਸਰਪਨੀ ਕਿਆ ਕਹੋ ਭਾਈ, ਜਿਨ ਸਾਚ ਪਛਾਨਿਆ ਤਿਨ ਸਰਪਨੀ ਖਾਈ। ਸਰਪਨੀ ਤੇ ਆਨ ਸ਼ੂਸ਼ ਨਹੀਂ ਅਬਰਾ, ਸਰਪਨੀ ਜੀਤੀ ਕਹਾਂ ਕਰ ਜਮਰਾ। ਇਹ ਸਰਪਨੀ ਤਾਂ ਕੀ ਕੀਤੀ ਹੋਈ, ਬਲ ਅਬਲ ਕਿਆ ਇਸ ਤੇ ਹੋਈ। ਇਹ ਬਸਤੀ ਤਾਂ ਬਖਤ ਸਰੀਰਾ, ਗੁਰਪ੍ਰਸਾਦ ਸਹਿਜ ਤਰੇ ਕਵੀਰਾ। ਆਸਾ ਕਹਾਂ ਸੁਆਨ ਕੋ ਸਿਮਰਤ ਸੁਨਾਏ, ਕਹਾਂ ਸਾਗਤ ਪਹਿ ਹਰ ਗੁਣ ਗਾਏ। ਰਾਮ ਰਾਮ ਰਾਮ ਰਮੇ ਰਮ ਰਹੀਐ, ਸਾਗਤ ਸਿਉਂ ਭੂਲ ਨਹੀਂ ਕਹੀਐ ਰਹਾਉ। ਕਊਆ ਕਹਾਂ ਕਪੂਰ ਚਰਾਏ, ਕਹਿ ਬਿਸੀਅਰ ਕੋ ਦੂਧ ਪਿਆਏ। ਸਤਸੰਗਤ ਮਿਲ ਬਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਸਾਗਤ ਸੁਆਨ ਸਭ ਕਰੇ ਕਰਾਇਆ, ਜੋ ਤੁਰ ਲਿਖਿਆ ਸੋ ਕਰਮ ਕਮਾਇਆ। ਅੰਮ੍ਰਿਤ ਲੈ ਲੈ ਨੀਮ ਸੰਚਾਹੀ, ਕਹਿਤ ਕਬੀਰ ਓਆ ਕੋ ਸਹਿਜ ਨ ਜਾਹੀ। ਆਸਾ ਲੰਕਾ ਸਾ ਕੋਟ ਸਮੁੰਦ ਸੀ ਖਾਈ, ਤਹਿ ਰਾਵਨ ਘਰ ਖਬਰ ਨਾ ਪਾਈ। ਕਿਆ ਮਾਂਗੋ ਕਛ ਥਿਰ ਨ ਰਹਾਈ, ਦੇਖਤ ਨੈਣ ਚਲਿਓ ਜਗ ਜਾਈ ਰਹਾਉ। ਇੱਕ ਲੱਖ ਭੂਤ ਸਵਾ ਲੱਖ ਨਾਤੀ, ਤਹਿ ਰਾਵਨ ਕਰਦੀ ਐ ਨਾਬਾਤੀ। ਚੰਦ ਸੂਰਜ ਜਾ ਕੇ ਤਬਤਰ ਸੋਈ, ਬੈਸੰਤਰ ਜਾ ਕੇ ਕਪੜੇ ਧੋਈ। ਗੁਰਮਤਿ ਰਾਮੈ ਨਾਮ ਵਸਾਈ, ਅਸਤਰ ਰਹਿ ਨ ਕਤਹੂੰ ਜਾਈ। ਕਹਿਤ ਕਬੀਰ ਸੁਨੋ ਰੇ ਲੋਹੀ, ਰਾਮ ਨਾਮ ਬਿਨ ਮੁਕਤ ਨ ਹੋਈ। ਆਸਾ ਪਹਿਲਾ ਭੂਤ ਪਿੱਛੇ ਰੀ ਮਾਹੀ, ਗੁਰ ਲਾਗੋ ਚੇਲੇ ਕੀ ਪਾਈ। ਏਕ ਅਚੰਭੋ ਸੁਨੋ ਤੁਮ ਭਾਈ, ਦੇਖਦ ਸਿੰਘ ਚਰਾਵਤ ਗਾਈ ਰਹਾਉ। ਜਲ ਕੀ ਮਛਲੀ ਤਰਵਰ ਵਿਆਹੀ, ਦੇਖਦ ਕੁਤਰਾ ਲੈ ਗਈ ਬਲਾਈ। ਤਲੈਰ ਵੈਸਾ ਉਪਰ ਸੂਲਾ, ਤਿਸਕੈ ਪੇੜ ਲੱਗੇ ਫਲ ਫੂਲਾ। ਘੋੜੈ ਚਰ ਭੈਸ ਚਰਾਵ ਨਜਾਈ, ਬਾਹਰ ਬੈਲ ਗੋਨ ਘਰ ਆਈ। ਕਹਿਤ ਕਬੀਰ ਜੋ ਇਸ ਪਦ ਬੁੱਝੈ, ਰਾਮ ਰਮਤ ਤਿਸ ਸਭ ਕਿਛ ਸੂਝੈ। 22 ਚੌਪਦੇ ਤਥਾ ਪੰਜ ਪਦੇ, ਆਸਾ ਸ੍ਰੀ ਕਬੀਰ ਜੀਓ ਕੇਤੇ ਪਦੇ 8। 2 ਤੁਕੇ 7, 1 ਤੁਕਾ 1, 1 ਓਅੰਕਾਰ ਸਤਿਗੁਰ ਪ੍ਰਸਾਦ। ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ। 10 ਮਾਸ ਮਾਤਾ ਉਦਰ ਰਾਖਿਆ, ਬੋਹਰ ਲਾਗੀ ਮਾਇਆ। ਪ੍ਰਾਣੀ ਕਾਹੀ ਕੋ ਲੋਭ ਲਾਗੇ, ਰਤਨ ਜਨਮ ਖੋਇਆ। ਪੂਰਵ ਜਨਮ ਕਰਮ ਭੂਮ, ਬੀਜ ਨਾਹੀ ਬੋਇਆ ਰਹਾਉ। ਬਾਰਕ ਤੇ ਬਿਰਧ ਭਇਆ, ਹੋ ਨਾ ਸੋ ਹੋਇਆ। ਜਾ ਜਮ ਆਏ ਝੋਟ ਪਕਰ, ਤਬ ਹੈ ਕਾਹੀ ਰੋਇਆ। ਜੀਵ ਨੇ ਕੀ ਆਸ ਕਰੈ, ਜਮ ਨਹਾਰੈ ਸਾਸਾ। ਬਾਜੀ ਗਰੀ ਸੰਸਾਰ ਕਬੀਰਾ, ਚੇਤ ਢਾਲ ਪਾਸਾ ਆਸਾ। ਤਨ ਰੈਨੀ ਮਨ ਪੁਨਰਪ ਕਰ ਹੋ, ਪੰਚੋ ਤਤ ਬਰਾਤੀ।

ਜਾਂਦਾ। ਜਮ ਦਵਾਰ ਜਬ ਪਕਰ ਪੂਛਸ ਬਬਰੇ ਤਬ ਕਹਿ ਕਹਿ ਸਮੁਕੰਦਾ ਰਹਾ ਹੋ ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ ਕਬਹੂ ਨ ਪਾਰ ਉਤਾਰ ਚਰਾਇਓ ਕੈਸੇ ਖਸਮ ਹਮਾਰੇ ਤੂੰ ਬਾਹਮਣ ਮੈਂ ਕਾਸੀ ਕੁਜੁਲਹਾ ਬੂਝੋ ਮੋਰ ਗਿਆਨਾ ਤੁਮ ਤੋ ਜਾਚੇ ਭੂਭਤ ਰਾਜੇ ਹਰਸੋ ਮੋਰ ਧਿਆਨਾ ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਸਾਚ ਕਰ ਹਮ ਗਾਠ ਦੀਨੇ ਛੋੜ ਪਰਮ ਨਿਧਾਨ ਬਾਬਾ ਮਾਇਆ ਮੋਹ ਹਿਤ ਕੀਨ ਜਿਨ ਗਿਆਨ ਰਤਨ ਹਿਰਲੀਨ ਰਹਾਉ ਨੈਣ ਦੇਖ ਪਤੰਗ ਉਰਜੈ ਪਸ ਨ ਦੇਖੈ ਆਗ ਕਾਲ ਪਾਸ

ਪਵਿੱਤਰ ਸਨਾ ਗਾਗਰ ਫੁੱਟੇ, ਕਾਮ ਚੋਲਣਾ ਭਇਆ ਹੈ ਪੁਰਾਣਾ, ਗਇਆ ਪਰਮ ਸਭ ਛੂਟੀ, ਸਰਬ ਭੂਤ ਏਕ ਕਰ ਜਾਣਿਆ, ਚੁਕੇ ਬਾਦ ਬਬਾਦਾ, ਕਹਿ ਕਬੀਰ ਮੈਂ ਪੂਰਾ ਪਾਇਆ, ਭਏ ਰਾਮ ਪ੍ਰਸਾਦਾ ਆਸਾਂ। ਰੋਜਾ ਧਰੈ ਮਨਾਵੈ ਅਲਹੋ, ਸਵਾਦਤ ਜੀ ਸੰਘਾਰੈ, ਆਪਾ ਦੇਖ ਅਵਰ ਨਹੀਂ ਦੇਖੈ, ਕਾਹੇ ਕੋ ਝੱਖ ਮਾਰੈ, ਕਾਜੀ ਸਾਹਿਬ ਏਕ ਤੋਹੀ ਮਹਿ, ਤੇਰਾ ਸੋਚ ਵਿਚਾਰ ਨਾ ਦੇਖੈ, ਖਬਰ ਨਾ ਕਰੈ ਦੀਨ ਕੇ ਬੋਰੇ, ਤਾਤੇ ਜਨਮ ਅਲੇਖੈ ਰਹਾਉ, ਸਾਚ ਕਤੇ ਬਖਾਨੈ ਅਲਹੋ, ਨਾਰ ਪੁਰਖ ਨਹੀਂ ਕੋਈ, ਪੜੇ ਗੁਣੇ ਨਾਹੀ ਕਛ ਬੋਰੇ, ਜੋ ਦਿਲ ਮੈਂ ਖਬਰ ਨਾ ਹੋਈ। ਅਲਹੋ ਗੈਬ ਸਗਲ ਘਟ ਪੀਤਰ, ਹਿਰਦੈ ਲਿਹੋ ਵਿਚਾਰੀ, ਹਿੰਦੂ ਤੁਰਕ ਦਹੂੰ ਮੈਂ ਏਕੈ, ਕਹਿ ਕਬੀਰ ਪੁਕਾਰੀ, ਆਸਾ ਤੇ ਪਦਾ ਇੱਕ ਤੁਕਾਂ, ਕੀਓ ਸਿੰਗਾਰ।

ਧਨ ਪਿਰ ਏਕੈ ਸੰਗ ਵਸੇਰਾ, ਸੇਜ ਏਕ ਪੈ ਮਿਲਨ ਦੁਹੇਰਾ। ਧਨ ਸੁਹਾਗਣ ਜੋ ਪੀ ਭਾਵੈ, ਕਹਿ ਕਬੀਰ ਫਿਰ ਜਨਮ ਨ ਆਵੈ। ਆਸਾ ਸ੍ਰੀ ਕਬੀਰ ਜੀਓ ਕੇ ਦੋ ਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਹੀਰਾ ਹੀਰਾ ਬੇਦ ਪਵਨ ਮਨ, ਸਹਿਜੇ ਰਹਿਆ ਸਮਾਈ। ਸਕਲ ਜੋਤ ਇਨ ਹੀਰੈ ਬੇਦੀ, ਸਤਿਗੁਰ ਬਚਨੀ ਮੈਂ ਪਾਈ। ਹਰ ਕੀ ਕਥਾ ਅਨਾਹਦ ਬਾਨੀ, ਹੰਸ ਹੋਏ ਹੀਰਾ ਲੇ ਪਛਾਨੀ ਰਹਾਉ। ਕਹਿ ਕਬੀਰ ਹੀਰਾ ਅਸ ਦੇਖਿਓ, ਜਗ ਮੈਂ ਰਹਾ ਸਮਾਈ। ਗੁਪਤਾ ਹੀਰਾ ਪ੍ਰਗਟ ਭਇਓ, ਜਾਪ ਗੁਰ ਗਮ ਦੀਆ ਦਿਖਾਈ। ਆਸਾ ਪਹਿਲੀ ਕਰੂਪ ਕੁਜਾਤ ਕੁਲੱਖਣੀ, ਸੋਹਰੈ ਪਈਐ ਬੁਰੀ। ਅਬ ਕੀ ਸਰੂਪ ਸਜਾਨ ਸੁਲੱਖਣੀ, ਸਹਿਜੇ ਉਦਰ ਧਰੀ। ਭਲੀ ਸਰੀ ਮੋਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ ਰਹਾਉ। ਕਹੋ ਕਬੀਰ ਜਬ ਲਹੁਰੀ ਆਈ, ਬੜੀ ਕਾ ਸੁਹਾਗ ਟਰਿਓ। ਲਹੁਰੀ ਸੰਗ ਭਈ ਅਬ ਮੇਰਾ, ਜੇਠੀ ਔਰ ਧਰਿਓ। ਆਸਾ ਮੇਰੀ ਬਹੁਰੀਆ ਕੋ ਧਨੀਆ ਨਾਓ, ਲੈ ਰਾਖਿਓ ਰਮ ਜਨੀਆ ਨਾਓ। ਇਨ ਮੁੰਡੀਆਂ ਮੇਰਾ ਘਰ ਤੁੰਦਰਾਵਾ, ਮਿਟਬੈ ਰਾਮ ਰਮਊਆ ਲਾਵਾ ਰਹਾਓ। ਕਹਿਤ ਕਬੀਰ ਸੁਣੋ ਮੇਰੀ ਮਾਈ, ਇਨ ਮੁੰਡੀਆਂ ਮੇਰੀ ਜਾਤ ਗਵਾਈ। ਆਸਾ ਰਹੋ ਰਹੋ ਰੇ ਬਹੁਰੀਆ, ਘੂੰਘਟ ਜਿਨ ਕਾਢੈ ਅੰਤ ਕੀ ਬਾਰ, ਲਹੈਗੀ ਨਾ ਆਡੈ ਰਹਾਓ। ਘੂੰਘਟ ਕਾਢ ਗਈ ਤੇਰੀ ਆਗੈ, ਉਨਕੀ ਗੈਲ ਤੋਹੇ ਜਨ ਲਾਗੈ। ਘੂੰਘਟ ਕਾਢੇ ਕੀ ਇਹ ਬਡਾਈ, ਦਿਨ ਦਸ ਪਾਂਚ ਬਹੁ ਭਲੇ ਆਈ। ਘੂੰਘਟ ਤੇਰੋ ਤੋ ਪਰ ਸੱਚ, ਹਰ ਗੁਣ ਗਾਏ ਕੂਦਹ ਅਰ ਨੱਚ। ਕਹਿਤ ਕਬੀਰ ਬਹੁ ਤਬ ਜੀਤਾ, ਹਰ ਗੁਣ ਗਾਵਤ ਜਨਮ ਬਤੀਤਾ। ਆਸਾ ਕਰਬਤ ਭਲਾ।

ਪੁਰੋ ਹਮ ਤੁਮ ਬੀਜ ਭਇਓ ਨਹੀਂ ਕੋਈ ਤੁਮੈ ਸੁਕੰਤ ਨਾਰ ਹਮ ਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀ ਤਨ ਹੋਈ ਆਸਾਂ ਕੋਰੀ ਕੋ ਕਾਹੂ ਮਰਮ ਨ ਜਾਨਾ ਸਭ ਜਗ ਆਨ ਤਨਾਯੋ ਤਾਨਾ ਰਹਾਓ ਜਬ ਤੁਮ ਸੁਨ ਲੇ ਬੇਦ ਪਰਾਨਾ ਤਬ ਹਮ ਇਤਨਾ ਕਪਸਰੇ ਹੋ ਤਾਨਾ ਧਰਨ ਆਕਾਸ ਕੀ ਕਰ ਗਹ ਬਨਾਈ ਚੰਨ ਸੂਰਜ ਦੋਇ ਸਾਥ ਚਲਾਈ ਪਾਈ ਜੋਰ ਬਾਤ ਇਕ ਕੀਨੀ ਤਹ ਤਾਂਤੀ ਮਨ ਮਾਨਾ ਜੋ ਲਾਹੇ ਘਰ ਆਪਣਾ ਚੀਨਾ ਘਟ ਹੀ ਰਾਮ ਪਛਾਨਾ ਕਹਿਤ ਕਬੀਰ ਕਾਰ ਗਹਿ ਤੋਰੀ ਸੂਤੈ ਸੂਤ ਮਲਾਏ ਕੋਰੀ ਆਸਾਂ ਅੰਤਰ ਮੈਲ ਜ ਤੀਰਥ ਨਾਵੈ ਤਿਸ ਬੈਕੁੰਠ ਨ ਜਾਨਾ ਲੋਕ ਬਤੀਣੇ ਕਛੂ ਨ ਹੋਵੈ ਨਾਹੀ ਰਾਮ ਅਯਾਨਾ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਰਹਾਓ

ਸਤ ਸੋਈ ਮਾਇਆ ਚਿਤੁਰ ਬਚਿਤੁਰ ਬਮੋਹਤ ਬਿਰਲਾ ਬੂਝਾ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ ਰਹਾਉ ਜਲ ਤੁਰੰਗ ਅਰ ਫੇਨ ਬੁੱਧ ਬਧਾ ਜਲ ਤੇ ਭਿੰਨ ਨ ਹੋਈ ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰ ਧਿਆਨ ਨ ਹੋਈ ਮਿਥਿਆ ਭਰਮ ਅਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ ਸੁਕਰਤ ਮਨਸਾ ਗੁਰਉਪਦੇਸੀ ਜਾਗਤ ਹੀ ਮਨ ਮਾਨਿਆ ਕਹਿਤ ਨਾਮ ਦਿਉ ਹਰ ਕੀ ਰਚਨਾ ਦੇਖੋ ਹਿਰਦੈ ਵਿਚਾਰੀ ਘੜ ਘੜ ਅੰਤਰ ਸਰਬ ਨਿਰੰਤਰ ਕੇਵਲ ਏਕ ਮਰਾਰੀ ਆਸਾ ਆਨੀ ਲੈ ਕੁੰਭ ਭਰਾਈ ਲੈ ਊਦਕ ਠਾਕਰ ਕੋ ਇਸ਼ਨਾਨ ਕਰੋ ਬਿਆਲੀਸ ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਈ ਕਰੋ ਜਤੁਰ ਜਾਉ ਤਤ ਬੀਠਲ ਪਹਿਲਾ ਮਹਾ ਆਨੰਦ ਕਰੇ ਸਦਕੇ ਲਰਹਾਉ ਆਨੀ ਲੈ ਫੂਲ ਪਰੋਈ ਲੈ ਮਾਲਾ ਠਾਕਰ ਕੀ ਹਾਂ ਪੂਜ ਕਰੋ ਪਹਿਲੇ ਬਾਸ ਲਈ ਹੈ ਭਵਰ ਹੈ ਬੀਠਲ ਪਹਿਲਾ ਕਾਈ ਕਰੋ

ਠਲ ਬਿਨ ਸੰਸਾਰ ਨਹੀਂ। ਥਾਨ ਥਨੰਤਰ ਨਾਮਾ ਪ੍ਰਣ ਬੈ ਪੁਰ ਰਹੇ ਤੂੰ ਸਰਬ ਮਹੀ ਆਸਨ। ਬਾਜ ਮਨ ਮੇਰੋ ਗਜ ਜਹ ਬਾ ਮੇਰੀ ਕਾਤੀ। ਮਪ ਮਪ ਕਾਟੋ ਜਮਕੀ ਫਾਸੀ। ਕਹਾ ਕਰੋ ਜਾਤੀ ਕਹਿ ਕਰੋ ਪਾਤੀ। ਰਾਮ ਕੋ ਨਾਮ ਜਪੋ ਦਿਨ ਰਾਤੀ ਰਹਾਉ। ਰਾਂਗਣ ਰਾਂਗੋ ਸੇਵਨ ਸੇਵੋ। ਰਾਮ ਨਾਮ ਬਿਨ ਘਰੀ ਨ ਜੀਵੋ। ਭਗਤ ਕਰੋ ਹਰ ਕੀ ਗੁਣ ਗਾਵੋ। ਅੱਠ ਪੈਰ ਆਪਣਾ ਖਸਮ ਤਿਆਵੋ। ਸੋਨੇ ਕੀ ਸੂਈ ਰੁਪੇ ਕਾ ਧਾਗਾ। ਨਾਮੇ ਕਾ ਚਿਤ ਹਰ ਸੋ ਲਾਗਾ ਆਸਨ। ਸਾਪ ਕੁੰਚ ਛੋਡੈ ਬਿਖ ਨਹੀਂ ਛਾਡੈ। ਉਦਕ ਮਾਹੀ ਜੈਸੇ ਬਾਗ ਧਿਆਨ ਮਾਡੈ। ਕਾਹੀ ਕੋ ਕੀ ਜੈ ਧਿਆਨ ਚਪੰਨਾ। ਜਬ ਤੇ ਸੁਧ ਨਾਹੀ ਮਨ ਆਪਣਾ ਰਹਾਉ। ਸਿੰਘ ਚ ਭੋਜਨ ਜੋ ਨਰ ਜਾਨੈ। ਐਸੇ ਹੀ ਠੱਗ ਦੇ ਉਹ ਬਖਾਨੈ। ਨਾਮੇ ਕੇ ਸਵਾਮੀ ਲਾਹੇ ਲੇ ਝਗੜਾ। ਰਾਮ ਰਸੈਨ ਪੀਓ ਰੇ ਦਗਰਾ ਆਸਾਂ। ਪਾਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਭਾਵ ਸੀ। ਰਾਮਾ ਭਗਤ ਅਰਚੇਤੀ ਅਲੇ ਅਚਿੰਤ ਮਨ ਰਾਖ ਸੀ। ਕੈਸੇ ਮਨ ਤਰਹਿੰਗਾ ਰੇ ਸੰਸਾਰ ਸਾਗਰ ਬਿਖੈ ਕੋ ਬਨ। ਝੂਠੇ ਮਾਇਆ ਦੇਖ ਕੈ ਭੂਲਾ ਰੇ ਮਨਾ ਰਹਾਓ। ਛੀਪੇ ਕੈ ਘਰ ਜਨਮ ਦਾਇਲਾ। ਗੁਰ ਉਪਦੇਸ਼ ਪਹਿਲਾ ਸੰਤਾ ਕੈ ਪ੍ਰਸਾਦ। ਨਾਮਾ ਹਰ ਭੇਟਲਾ ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ। ਏਕ ਦੁਖ ਬਿਨਾਸ ਪੰਚ ਦੁਖ ਅਸਾਧ ਜਾ ਮਹਿ। ਤਾ ਕੀ ਕੇਤ ਕਿਆਸ ਮਾਧੋ ਅਵਿਦਿਆ ਹਿਤ ਕੀਨ। ਵਿਵੇਕ ਦੀਪ ਮਲੀਨ ਰਹਾਉ। ਤ੍ਰਿਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ। ਮਾਨੁੱਖਾ ਅਵਤਾਰ ਦੁਲਭ ਤੇਹੀ ਸੰਗਤ ਪੋਚ। ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਵਸ ਜਾਈ। ਕਾਲ ਪਾਸ ਅਬਦ ਲਾਗੇ ਕਛ ਨ ਚੱਲੈ ਉਪਾਏ। ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ। ਭਗਤ ਜਨ ਭੈ ਹਰਨ ਪਰਮਾਨੰਦ ਕਰਹੋ ਨਿਦਾਨ ਆਸਨ। ਸੰਤ ਤੁਜੀ ਤਨ ਸੰਗਤ ਪ੍ਰਾਨ। ਸਤਿਗੁਰ ਗਿਆਨ ਜਾਣੈ ਸੰਤ ਸੇ ਦੇਵਾ ਦੇਵ। ਸੰਤ ਚੀ ਸੰਗਤ ਸੰਤ ਕਥਾ ਰਸ। ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ਰਹਾਉ। ਸੰਤ ਆਚਰਣ ਸੰਤ ਚੋ ਮਾਰਗ। ਸੰਤ ਚ ਓਲਗ ਓਲ ਗਣੀ। ਔਰ ਇੱਕ ਮੰਗੋ ਭਗਤ ਚਿੰਤਾ ਮਨ। ਜਨੀ ਲਿਖਾਵੋ ਅਸੰਤ ਪਾਪੀ ਸਨ। ਰਵਿਦਾਸ ਪਣੈ ਜੋ ਜਾਣੈ ਸੋ ਜਾਣ। ਸੰਤ ਅਨੰਤ ਅੰਤਰ ਨਾਹੀ ਆਸਨ। ਤੁਮ ਚੰਦਨ ਹਮ ਅਰੰਡ ਬਾਪਰੇ ਸੰਗ ਤੁਮਾਰੇ ਬਾਸਾ। ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ। ਮਾਧੋ ਸਤਸੰਗਤ ਸਰਨ ਤੁਮਾਰੀ। ਹਮ ਔਗੁਣ ਤੁਮ ਉਪਕਾਰੀ ਰਹਾਓ। ਤੁਮ ਮਖਤੂਲ ਸਪੇਦ ਸਪੇਅਲ ਹਮ ਬਪਰੇ ਜਸਕੀਰਾ। ਸਰਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਜਾਤੀ ਓਛਾ ਪਾਤੀ

ਮਨ ਭਇਓ ਛਿਨ ਛਿਨ ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ ਤੁਜੈ ਚਾਰਨ ਅਰ ਬਿੰਦ ਭਵਨ ਮਨ ਪਾਨ ਕਰਤ ਪਾਇਓ ਪਾਇਓ ਰਮਈਆ ਧਨ ਰਹਾਉ ਸੰਪਤ ਬਿਪਤ ਪਟਲ ਮਾਇਆ ਧਨ ਤਾਂ ਮੈਂ ਮਗਨ ਹੋਤ ਨਾ ਤੇਰੋ ਜਨ ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ਕਹਿਰਵ ਦਾ ਛੂਟ ਬੋ ਕਵਨ ਗੁਣ ਆਸਾ ਹਰ ਹਰ ਹਰ ਹਰ ਹਰ ਹਰ ਹਰੇ ਹਰ ਸਿਮਰਤ ਜਨ ਗਏ ਨਿਸ ਤਰ ਤਰੇ ਰਹਾਉ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦਿਓ ਦੂਧ ਪੀ ਆਇਆ ਤੋ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਿਦਾਸ ਰਾਮ ਰੰਗ ਰਾਤਾ ਇਉਂ ਗੁਰਪ੍ਰਸਾਦ ਨਰਕ ਨਹੀਂ ਜਾਤਾ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ ਰਹੋ ਜਬ ਕਛ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਮਨ ਬਚ ਕ੍ਰਮ ਰਸ ਕਸਹਿ ਲੁਭਾਨਾ ਬਿਨਸ ਗਇਆ ਜੈ ਕਹੂੰ ਸਮਾਨਾ ਕਹਿ ਰਵਿਦਾਸ ਬਾਜੀ ਜਗ ਭਾਈ ਬਾਜੀ ਗਰ ਸੌ ਮੋਹਿ ਪ੍ਰੀਤ ਬਨ ਆਈ ਆਸਾ ਬਾਣੀ ਭਗਤ ਧੰਨੇ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨ ਮਨ ਤਨ ਨਹੀਂ ਧੀਰੇ ਲਾਲਚ ਬਿਖ ਕਾਮ ਲੁਭਦ ਰਾਤਾ ਮਨ ਬਿਸਰੇ ਪ੍ਰਭ ਹੀਰੇ ਰਹਾਉ ਬਿਖ ਪਰ ਮੀਟ ਲੱਗੇ ਮਨ ਬੋਰੇ ਚਾਰ ਵਿਚਾਰ ਨ ਜਾਣਿਆ ਗੁਣ ਤੇ ਪ੍ਰੀਤ ਬੜੀ ਅਨਭਾਂਤੀ ਜਨਮ ਮਰਨ ਫਿਰ ਤਾਨਿਆ ਜੁਗਤ ਜਾਨ ਨਹੀਂ ਹਿਰਦੈ ਨਵਾਸੀ ਜਲਤ ਜਾਲ ਜਮ ਫੰਦ ਪਰੇ ਬਿਖ ਫਲ ਸੰਚ ਭਰੇ ਮਨ ਮੇਰੇ ਬਿਖ ਫਲ ਸੰਚ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ਗਿਆਨ ਪ੍ਰਵੇਸ਼ ਗੁਰ ਹੈ ਧਨ ਦੀਆ ਧਿਆਨ ਮਾਨ ਮਨ ਏਕ ਮਾਏ ਪ੍ਰੇਮ ਭਗਤ ਮਾਨੀ ਸੁਖ ਜਾਣਿਆ ਤ੍ਰਿਪਤ ਅਗਾਨੇ ਮੁਕਤ ਭਈ ਜੋਤ ਸਮਾਇ ਸਮਾਨੀ ਜਾ ਕੈ ਅਛਰੀ ਪ੍ਰਭ ਪਹਿਚਾਨਿਆ ਧਨੈ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ ਮਹੱਲਾ ਪੰਜਵਾਂ ਗੋਬਿੰਦ ਗੋਬਿੰਦ

ਸਫਲ ਸੇ ਪਰਬਤਗਾਰ ਅਪਾਰ ਅਗਮ ਬੇਅੰਤ ਤੂੰ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ ਤੇਰੀ ਭਨੈ ਖੁਦਾਏ ਤੂੰ ਬਖਸੰਦਗੀ ਸੇਖ ਫਰੀਦੈ ਖੈਰ ਦੀ ਜੈ ਬੰਦਗੀ ਆਸਾ ਬੋਲੇ ਸੇਖ ਫਰੀਦ ਪਿਆਰ ਹੈ ਅੱਲੇ ਲੱਗੇ ਇਹੋ ਤਨ ਹੋਸੀ।

ਆਈਐ ਘੁੰਮਣ ਆਈਐ ਝੂਠੀ ਦੁਨੀਆ ਲਗਨ ਆਪ ਵਈਆਈਐ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦੱਸੈ ਵਾਟ ਮਰੀਦਾ ਝੋਲੀਐ।

ਜੂਠ ਲਹਿ ਜੀਉ ਮਾਂਜੀਐ ਮੋਖ ਪਿਆਣਾ ਹੋਏ ਪਸੂ ਮਿਲੈ ਚੰਗਿਆਈਆਂ ਖੜਖਾਵੈ ਅੰਮ੍ਰਿਤ ਦੇਹੇ ਨਾਮ ਬਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਨੇੜਾ ਹੈ ਦੂਰ ਨਾ ਜਾਣੇ ਉਹ ਨਿਤ ਸਾਰੇ ਸੰਭਾਲੇ ਜੋ ਦੇਵੈ ਸੋ ਖਾਵਣਾ ਕਉ ਨਾਨਕ ਸਾਚਾ ਹੈ ਗੁਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ ਬੇਦ ਪੜੈ ਮੁਖ ਕੰਠ ਸਵਾਰ ਤਾ ਕੋ ਅੰਤ ਨ ਜਾਈ ਲਖਣਾ ਆਵਤ ਜਾਤ ਰਹਿ ਗਵਾਰ ਪ੍ਰੀਤਮ ਕਿਉ ਬਿਸਰੈ ਮੇਰੇ ਪ੍ਰਾਣ ਆਧਾਰ ਜਾ ਕੀ ਭਗਤ ਕਰੈ ਜਨ ਪੂਰੇ ਮੁਨ ਜਨ ਸੇਵੈ ਗੁਰ ਵਿਚਾਰ ਰਹਾਉ ਰਬ ਸਸ ਦੀਪਕ ਜਾ ਕੇ ਤ੍ਰਿਭਾਵਨ ਏਕਾ ਜੋਤ ਮਰਾਰ ਗੁਰਮੁਖ ਹੋਏ ਸੋ ਇਨਸ ਨਿਰਮਲ ਮਨਮੁਖ ਰਹਿਣ ਆਧਾਰ ਸਿੱਧ ਸਮਾਧ ਕਰਹਿ ਨਿਤ ਝਗਰਾ ਦੋਹ ਲੋਚਨ ਕਿਆ ਹੀਰਾ ਅੰਤਰ ਜੋਤ ਸਬਦ ਧੁਨ ਜਾਗੈ ਸਤਿਗੁਰ ਝਗਰ ਨਵੀਰਾ ਸੁਰ ਨਰ ਨਾਥ ਬੇਅੰਤ ਅਜੋਨੀ ਸਚੈ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ ਰਾਗ ਗੁਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਅਵੇਹਾ ਜੀਵਨਾ ਜਿਤ ਹਰ ਪ੍ਰੀਤ ਨ ਪਾਏ ਜਿਤ ਕੰਮ ਹਰ ਬਿਸਰੈ ਦੂਜਾ ਲੱਗਾ ਜਾਏ ਐਸਾ ਸਤਿਗੁਰ ਸੇਵਿਐ ਮਨਾ ਜਿਤ ਸੇਵਿਐ ਗੋਬਿੰਦ ਪ੍ਰੀਤ ਉਪਜੈ ਅਵਰ ਬਿਸਰ ਸਭ ਜਾਏ ਹਰ ਸੇਤੀ ਜਿਤ ਗਹਿ ਰਹੈ ਜਰਾ ਕਪਾਉ ਨ ਹੋਵੇ ਜੀਵਨ ਪਦ ਵੀ ਪਾਏ ਰਹਾਉ ਗੋਬਿੰਦ ਪ੍ਰੀਤ ਸਿਉ ਇੱਕ ਸਹਿਜ ਉਪਜਿਆ ਵੇਖ ਜੈਸੀ ਭਗਤ

ਆਪ ਸੇਤੀ ਆਪ ਖਾਇਆ ਤਾਂ ਮਨ ਨਿਰਮਲ ਹੋਆ ਜੋਤੀ ਜੋਤ ਸਮਾਈ ਬਿਨ ਭਾਗਾਂ ਐਸਾ ਸਤਿਗੁਰ ਨਾ ਪਾਈਆ ਜੇ ਲੋਚੈ ਸਭ ਕੋਏ ਕੂੜੇ ਕੀ ਪਾਲ ਵਿੱਚੋਂ ਨਿਕਲੇ ਤਾਂ ਸਰਬ ਸੁਖ ਹੋਏ ਨਾਨਕ ਐਸੇ ਸਤਿਗੁਰ ਕੀ ਕਿਹਾ ਉਹ ਸੇਵਕ ਸੇਵਾ ਕਰੇ ਗੁਰ ਆਗੈ ਜੀਉ ਧਰੇ ਸਤਿਗੁਰ ਕਾ ਭਾਣਾ ਚਿਤ ਕਰੇ ਸਤਿਗੁਰ ਆਪੇ ਕਿਰਪਾ ਕਰੇ ਗੁਜਰੀ ਮਹੱਲਾ ਤੀਜਾ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਭੀਜੈ ਇਹਾ ਸੇਵ ਬਣੀ ਜੀ ਔਰ ਹਾਓ

ਹਰ ਨਾਮ ਮੇਰਾ ਮਨ ਤ੍ਰਿਪਤ ਹੈ, ਹਰ ਮੇਰਾ ਸਾਖ ਅੰਤ ਹੋਏ ਸਖਾਈ, ਹਰ ਬਿਨ ਹੋਰ ਰਾਸ ਕੂੜੀ ਹੈ, ਚਲਦਿਆਂ ਨਾਲ ਨਾ ਜਾਈ, ਹਰ ਮੇਰਾ ਧਨ ਮੇਰਾ ਸਾਥ ਚੱਲੈ, ਜਹਾਂ ਹਾਂ ਜਾਓ ਤਹ ਜਾਈ, ਸੋ ਝੂਠਾ ਜੋ ਝੂਠੇ ਲੱਗ ਝੂਠੇ ਕਰਮ ਕਮਾਈ, ਕਹਿ ਨਾਨਕ ਹਰ ਕਾ ਪਾਣਾ ਹੋਆ, ਕਹਿਣਾ ਕਛੂ ਨਾ ਜਾਈ। ਗੁਜਰੀ ਮਹੱਲਾ ਤੀਜਾ, ਜੁਗ ਮੈਂ ਨਾਮ ਦਲੰਬ ਹੈ, ਗੁਰਮੁਖ ਪਾਇਆ ਜਾਏ, ਬਿਨ ਨਾਭੈ ਮੁਕਤ ਨ ਹੋਵੇ, ਵੇਖੋ ਕੋ ਬਿਉ ਪਾਏ, ਬਲਹਾਰੀ ਗੁਰੇ ਆਪਣੇ ਸਦ ਬਲਹਾਰੈ ਜਾਉ।

ਤੇ ਹਰ ਪਾਈਆ ਹਰ ਸੋ ਰਹਿ ਸਮਾਏ। ਸੇ ਮੁਕਤ ਜੇ ਮਨ ਜਣ ਹੈ ਫਿਰ ਧਾਤ ਨ ਲਾਗੈ ਆਏ। ਦਸਵੇਂ ਦੁਆਰ ਰਹਿਤ ਕਰੇ ਤਰ ਭਵਨ ਸੋਜੀ ਪਾਏ। ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਈ। ਇਹੋ

ਕੋਏ ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਪਲ ਪਾਵੈ ਕੋਏ ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ ਹਰ ਤਿਸ ਕਦੇ ਨਾ ਬਿਸਰੈ ਹਰ ਹਰ ਕਰੈ ਸਦਾ ਮਨ ਚੀਤ ਰਹਾਉ ਹਿਰਦੈ ਜਿਨ ਕਾ ਕਪਟ ਬਸੈ ਬਾਹਰੋਂ ਸੰਤ ਕਹਾਹੇ ਤ੍ਰਿਸ਼ਨਾ ਮੂਲ ਨ ਚੁੱਕਈ ਅੰਤ ਗਏ ਪਛਤਾਹੇ ਅਨੇਕ ਤੀਰਥ ਜੇ ਜਤਨ ਕਰੈ ਤਾਂ ਅੰਤਰ ਕੀ ਹੋਮੈ ਕਦੇ ਨਾ ਜਾਏ

ਗੁਰਮੁਖ ਬੂਝੈ ਕੋਈ। ਨਾਨਕ ਵਿੱਚੋਂ ਹਉਮੈ ਮਾਰੇ ਤਾਂ ਹਰ ਭੇਟੈ ਸੋਈ। ਗੁਜਰੀ ਮਹੱਲਾ ਤੀਜਾ। ਤਿਸ ਜਨ ਸਾਂਤ ਸਦਾ ਮਤ ਨਹਿ ਚਲੋ, ਜਿਸ ਕਾ ਅਭਿਮਾਨ ਗਵਾਏ। ਸੋ ਜਨ ਨਿਰਮਲ ਜੇ ਗੁਰਮੁਖ ਬੂਝੈ, ਹਰ ਚਰਨੀ ਚਿਤਲਾਈ। ਹਰ ਚੇਤ ਅਚੇਤ ਮਨਾ, ਜੋ ਇੱਛਾ ਸੋ ਫਲ ਹੋਈ। ਗੁਰ ਪ੍ਰਸਾਦੀ ਹਰ ਰਸ ਪਾਵਹਿ, ਪੀਵਤ ਰਹਿ ਸਦਾ ਸੁਖ ਹੋਈ ਰਹਾਉ। ਸਤਿਗੁਰ ਭੇਟੇ ਤਾਂ ਪਾਰਸ ਹੋਵੈ, ਪਾਰਸ ਹੋਏ ਤਾਂ ਪੂਜ ਕਰਾਏ। ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੈ ਸਾਚ ਬੁਝਾਏ। ਬਿਨ ਪਾਰਸੈ ਪੂਜ ਨ ਹੋਵਈ, ਬਿਨ ਮਨ ਵਰਚੇ ਅਵਰਾ ਸਮਝਾਏ। ਗੁਰੂ ਸਦਾਏ ਅਗਿਆਨੀ ਅੰਧਾ, ਕਿਸ ਉਹ ਮਾਰਗ ਪਾਈ। ਨਾਨਕ ਬਿਨ ਨਦਰੀ ਕਿਛੂ ਨਾ ਪਾਈਐ, ਜਿਸ ਨਦਰ ਕਰੇ ਸੋ ਪਾਈ। ਗੁਰ ਪ੍ਰਸਾਦੀ ਦੇਹ ਵਡਿਆਈ, ਆਪਣਾ ਸ਼ਬਦ ਵਰਤਾਈ। ਗੁਜਰੀ ਮਹੱਲਾ ਤੀਜਾ। ਪੰਜ ਪਦੇ ਨਾ ਕਾਂਸੀ ਮਤ ਉਪਜੈ, ਨਾ ਕਾਂਸੀ ਮਤ ਜਾਏ। ਸਤਿਗੁਰ ਮਿਲਿਆ ਮਤ ਉਪਜੈ, ਤਾਂ ਇਹ ਸੋਝੀ ਪਾਏ। ਹਰ ਕਥਾ ਤੂੰ ਸੁਣ ਰੇ ਮਨ, ਸ਼ਬਦ ਮਨ ਵਸਾਏ। ਇਹ ਮਤ ਤੇਰੀ ਠਿਰ ਰਹੈ, ਤਾਂ ਭਰਮ ਵਿੱਚੋਂ ਜਾਏ ਰਹਾਉ। ਹਰ ਚਰਨ ਹਿਰਦੈ ਵਸਾਏ ਤੂੰ, ਕਿਲ ਵਿਖ ਹੋ ਬਹਿ ਨਾਸ। ਪੰਚ ਭੂ ਆਤਮਾ ਵਸ ਕਰਹਿ, ਤਾਂ ਤੀਰਥ ਕਰਹਿ ਨਿਵਾਸ। ਮਨ ਮੁਖ ਇਹ ਮਨ ਮੁਗਧ ਹੈ, ਸੋਝੇ ਕਿਛੂ ਨਾ ਪਾਏ। ਹਰ ਕਾ ਨਾਮ ਨ ਬੁਝਈ, ਅੰਤ ਗਿਆ ਪਛਤਾਏ। ਇਹ ਮਨ ਕਾਂਸੇ ਸਭ ਤੀਰਥ ਸਿਮਰਤ, ਸਤਿਗੁਰ ਦੀਆ ਬੁਝਾਏ। ਅੱਠ ਸੜ ਤੀਰਥ ਤਿਸ ਸੰਗ ਰਹੇ, ਜਨ ਹਰ ਹਿਰਦੈ ਰਹਿਆ ਸਮਾਏ। ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ, ਏਕ ਬਸਿਆ ਮਨ ਆਏ। ਜੋ ਤੁਦ ਭਾਵੈ ਸਭ ਸੱਚ ਹੈ, ਸੱਚੇ ਸਰਹਿ ਸਮਾਏ। ਗੁਜਰੀ ਮਹੱਲਾ ਤੀਜਾ। ਤੀਜਾ ਏਕੋ ਨਾਮ ਨਿਧਾਨ ਪੰਡਿਤ, ਸੁਣ ਸਿੱਖ ਸੱਚ ਸੋਈ। ਦੂਜੈ ਭਾਏ ਜੇਤਾ ਪੜ੍ਹੈ, ਪੜ੍ਹਤ ਗੁਣਤ ਸਦਾ ਦੁਖ ਹੋਈ। ਹਰ ਚਰਨੀ ਤੂੰ ਲਾਗ ਰਹੋ, ਗੁਰਸ਼ਬਦ ਸੋਝੀ ਹੋਈ। ਹਰ ਰਸ ਰਸਨਾ ਚਾਖ ਤੂੰ, ਤਾਂ ਮਨ ਨਿਰਮਲ ਹੋਈ ਰਹਾਉ। ਸਤਿਗੁਰ ਮਿਲਿਆ ਮਨ ਸੰਤੋਖੀਐ, ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਏ। ਨਾਮ ਨਿਧਾਨ ਪਾਇਆ ਪਰ ਕਰ ਜਾਏ ਨਾ ਕੋਏ, ਕਥਨੀ ਬਦਨੀ ਜੇ ਕਰੇ ਮਨ ਮੁਖ ਬੂਝ ਨਾ ਹੋਏ। ਗੁਰਮਤੀ ਘੱਟ ਜਾਣਨਾ, ਹਰ ਨਾਮ ਪਾਵੈ ਸੋਏ। ਸੁਣ ਸ਼ਾਸਤਰ ਤੂੰ ਨਾ ਬੁੱਝੀ, ਤਾਂ ਫਿਰ ਹੈ ਬਾਰੋਂ ਬਾਰ। ਸੋ ਮੂਰਖ ਜੋ ਆਪ ਨਾ ਪਛਾਣੇ, ਸੱਚ ਨਾ ਧਰੇ ਪਿਆਰ। ਸੱਚਾ ਜਗਤ ਡਹਿਕਾਇਆ, ਕਹਿਣਾ ਕਛੂ ਨ ਜਾਏ। ਨਾਨਕ ਜੋ ਤਿਸ ਭਾਵੈ ਸੋ ਕਰੇ, ਜੋ ਤਿਸ ਕੀ ਰਜਾਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਗੁਜਰੀ ਮਹੱਲਾ ਚੌਥਾ। ਚੌਪ ਦੇ ਘਰ ਪਹਿਲਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਘਰੋਂ ਗੁਰਪਾਸ। ਹਮ ਕੀਰੇ ਕਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਬੜ ਭਾਗ ਵਡੇਰੇ, ਜਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ, ਜਿਤ ਹਰ ਰਸ ਪਾਇਆ, ਮਿਲ ਨਾਨਕ ਨਾਮ ਪ੍ਰਗਾਸ। ਗੁਜਰੀ ਮਹੱਲਾ ਚੌਥਾ। ਗੋਬਿੰਦ ਗੋਬਿੰਦ ਪ੍ਰੀਤਮ ਮਨ ਪ੍ਰੀਤਮ, ਮਿਲ ਸਤ ਸੰਗਤ ਸ਼ਬਦ ਮਨ ਮੋਹੈ। ਜਪ ਗੋਬਿੰਦ ਗੋਬਿੰਦ ਧਿਆਈਐ, ਸਭ ਕੋ ਦਾਨ ਦੇ ਪ੍ਰਭ ਓਹੈ। ਮੇਰੇ ਭਾਈ ਜਨਾ, ਮੋਕੋ ਗੋਬਿੰਦ ਗੋਬਿੰਦ ਗੋਬਿੰਦ ਮਨ ਮੋਹੈ। ਗੋਬਿੰਦ ਗੋਬਿੰਦ ਗੋਬਿੰਦ ਗੁਣ ਗਾਵਾਂ, ਮੇਰ ਗੁਰ ਸਾਧ ਸੰਗਤ ਜਨ ਸੋਹੈ ਰਹਾਉ। ਸੁਖ ਸਾਗਰ ਹਰ ਭਗਤ ਹੈ, ਗੁਰਮਤਿ ਕੌਲਾ ਰਿੱਧ ਸਿੱਧ ਲਾਗੈ ਪਗ ਓ ਹੈ। ਜਨ ਕੋ ਰਾਮ ਨਾਮ ਆਧਾਰਾ, ਹਰ ਨਾਮ ਜਪਤ ਹਰ ਨਾਮੇ ਸੋਹੈ।
ਦੁਰਮਤ ਭਾਗਹੀਨ ਮਤ ਫੀਕੇ ਨਾਮ ਸੁਨਤ ਆਵੈ ਮਨ ਰੋਹੈ ਕਉਆ ਕਾਗ ਕਉ ਅੰਮ੍ਰਿਤ ਰਸ ਪਾਈਐ ਤ੍ਰਿਪਤੈ ਬਿਸ਼ਟਾ ਖਾਇ ਮੁਖ ਗੋਹੈ ਅੰਮ੍ਰਿਤ ਸਰ ਸਤਿਗੁਰ ਸਤਿ ਬਾਧੀ ਜਿਤ ਨਾਤੈ ਕਉਆ ਹੰਸ ਹੋਹੈ ਨਾਨਕ ਧਨ ਧਨ ਬੜੇ ਬੜਭਾਗੀ ਜਿਨ ਗੁਰਮਤ ਨਾਮ ਹਿਰਦੈ ਮਲ ਧੋਹੈ ਗੁਜਰੀ ਮਹੱਲਾ ਚੌਥਾ ਹਰਜਨ ਊਤਮ ਊਤਮ ਬਾਣੀ ਮੁਖ ਬੋਲੈ ਪਰ ਉਪਕਾਰੇ ਜੋ ਜਨ ਸੁਣੈ ਸਰਦਾ ਭਗਤ ਸੇਤੀ ਕਰ ਕਿਰਪਾ ਹਰ ਨਿਸਤਾਰੇ ਰਾਮ ਮੋਕੋ ਹਰਜਨ ਮੇਲ ਪਿਆਰੇ ਮੇਰੇ ਪ੍ਰੀਤਮ ਪ੍ਰਾਣ ਸਤਿਗੁਰ ਗੁਰ ਪੂਰਾ ਹਾਂ ਪਾਪੀ ਗੁਰ ਨਿਸਤਾਰੇ ਰਹਾਉ ਗੁਰਮੁਖ ਬੜਭਾਗੀ ਬੜਭਾਗੇ ਜਿਨ ਹਰ ਹਰ ਨਾਮ ਆਧਾਰੇ ਹਰ ਹਰ ਅੰਮ੍ਰਿਤ ਹਰ ਰਸ ਪਾਵੈ ਗੁਰਮਤਿ ਭਗਤ ਭੰਡਾਰੇ ਜਿਨ ਦਰਸਨ ਸਤਿਗੁਰ ਸਤਿਪੁਰਖ ਨਾ ਪਾਇ ਤੇ ਭਾਗਹੀਨ ਜਮ ਮਾਰੇ ਸੇ ਕੂਕਰ ਸੂਕਰ ਗਰਤਬ ਪਵੈ ਗਰਭ ਜੋਨੀ ਦਈਏ ਮਾਰੇ ਮਹਾਂ ਹਥਿਆਰੇ ਦੀਨ ਦਇਆਲ ਹੋ ਜਨ ਉਪਰ ਕਰ ਕਿਰਪਾ ਲਿਹੋ ਉਬਾਰੇ ਨਾਨਕ ਜਨ ਹਰ ਕੀ ਸਰਨ ਆਈ ਹਰ ਪਾਵੈ ਹਰ ਨਿਸਤਾਰੇ ਗੁਜਰੀ ਮਹੱਲਾ ਚੌਥਾ ਹੋ ਦਿਆਲ ਮੇਰਾ ਮਨ ਲਾਭੋ ਹਉ ਅਨ ਦਿਨ ਰਾਮ ਨਾਮ ਨਿਤ ਤਿਹਾਈ ਸਭ ਸੁਖ ਸਭ ਗੁਣ ਸਭ ਨਿਧਾਨ ਹਰ ਜਿਤ ਜਪਿਆ ਦੁੱਖ ਭੁੱਖ ਸਭ ਲਹਿ ਜਾਈ ਮਨ ਮੇਰੇ ਮੇਰਾ ਰਾਮ ਨਾਮ ਸਕਾ ਹਰ ਭਾਈ ਗੁਰਮਤਿ

ਕੀ ਹਰ ਸੇਤੀ ਪ੍ਰਭ ਲੋਚ ਪੂਰੀ ਸਤਿਗੁਰ ਸਰਨਾਈ ਮਾਨਸ ਜਨਮ ਪੁੰਨ ਕਰ ਪਾਇਆ ਬਿਨ ਨਾਵੈ ਧ੍ਰਿਗ ਧ੍ਰਿਗ ਬਿਰਥਾ ਜਾਈ ਨਾਮ ਬਿਨਾ ਰਸ ਕਸ ਦੁੱਖ ਖਾਵੈ ਮੁਖ ਪੀਕਾ ਥੁੱਕ ਥੂਕ ਮੁਖ ਪਾਈ ਜੋ ਜਨ ਹਰ ਪ੍ਰਭ ਹਰ ਹਰ ਸਰਨਾ ਤਿਨ ਦਰਗੈ ਹਰ ਹਰ ਦੇ ਵਡਿਆਈ ਧਨ ਧਨ ਸਾਵਾਸ ਕਹੈ ਪ੍ਰਭ ਜਨ ਕਹੋ ਜਨ ਨਾਨਕ ਮੇਲ ਲਏ ਗੱਲ ਲਾਈ ਗੁਜਰੀ ਮਹੱਲਾ ਚੌਥਾ ਗੁਰਮੁਖ ਸਖੀ ਸਹੇਲੀ ਮੇਰੀ ਮੋਕੋ ਦੇਵ ਦਾਨ ਹਰ ਪ੍ਰਾਨ ਜਿਵਾਇਆ ਹਮ ਹੋਵੈ ਲਾਲੇ ਗੋਲੇ ਗੁਰਸਿੱਖਾਂ ਕੇ ਜਿੰਨਾ ਅਨ ਦਿਨ ਹਰ ਪ੍ਰਭ ਪੁਰਖ ਧਿਆਇਆ ਮੇਰਾ ਮਨ ਤਨ ਬਿਰਹੋ ਗੁਰਸਿੱਖ ਪਗ ਲਾਇਆ ਮੇਰੇ ਪ੍ਰਾਨ ਸਖਾ ਗੁਰ ਕੇ ਸਿੱਖ ਭਾਈ ਮੋਕੋ ਕਰੋ ਉਪਦੇਸ਼ ਹਰ ਮਿਲੇ ਮਲਾਇਆ ਰਹਾਉ ਜਾ ਹਰ ਪ੍ਰਭ ਭਾਵੈ ਤਾ ਗੁਰਮੁਖ ਮੇਲੇ ਜਿਨ ਬਚਨ ਗੁਰੂ ਸਤਿਗੁਰ ਮਨ ਪਾਇਆ ਬੜਭਾਗੀ ਗੁਰ ਕੇ ਸਿੱਖ ਪਿਆਰੇ ਹਰ ਨਿਰਵਾਣੀ ਨਿਰਵਾਣ ਪਦ ਪਾਇਆ ਸਰ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮਿੱਠਾ ਮਨ ਪਾਇਆ ਜਿਨ ਸਤਿਗੁਰ ਸੰਗਤ ਸੰਗ ਨ ਪਾਇਆ ਸੇ ਭਾਗਹੀਨ ਪਾਪੀ ਜਮਖਾਇਆ ਆਪ ਕਿਰਪਾਲ ਕਿਰਪਾ ਪ੍ਰਭ ਤਾਰੇ ਹਰ ਆਪੇ ਗੁਰਮੁਖ ਮਿਲੈ ਮਿਲਾਇਆ ਜਨ ਨਾਨਕ ਬੋਲੇ ਗੁਣ ਬਾਣੀ ਗੁਰਬਾਣੀ ਹਰ ਨਾਮ ਸਮਾਇਆ ਗੁਜਰੀ ਮਹੱਲਾ ਚੌਥਾ ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮੋਕੋ ਘਰ ਉਪਦੇਸ਼ ਹਰ ਮੀਠ ਲਗਾਵੈ ਮਨ ਤਨ ਸੀਤਲ ਸਭ ਹਰਿਆ ਹੋਆ ਬੜਭਾਗੀ ਹਰ ਹਰ ਨਾਮ ਧਿਆਵੈ ਭਾਈ ਰੇ ਮੋਕੋ ਕੋਈ ਆਏ ਮਿਲੈ ਹਰ ਨਾਮ ਦਰੜਾਵੈ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾਂ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਹਾਉ ਧੀਰਜ ਧਰਮ ਗੁਰਮਤਿ ਹਰ ਪਾਇਆ ਨਿਤ ਹਰ ਨਾਮ ਹੈ ਹਰ ਸਿਉ ਚਿਤ ਲਾਵੈ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖ ਅੰਮ੍ਰਿਤ ਪਾਵੈ

ਸੇ ਭਾਗਹੀਨ ਮੂਹੇ ਮਰ ਜਾਵੇ। ਆਨੰਦ ਮੂਲ ਜਗ ਜੀਵਨ ਦਾਤਾ, ਸਭ ਜਨ ਕੋ ਆਨੰਦ ਕਰੋ ਹਰ ਤਿਹਾਵੈ। ਤੂੰ ਦਾਤਾ ਜੀ ਸਭ ਤੇਰੇ, ਜਨ ਨਾਨਕ ਗੁਰਮੁਖ ਬਖਸ਼ ਮਿਲਾਵੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਜਰੀ ਮਹੱਲਾ ਚੌਥਾ, ਘਰ ਤੀਜਾ, ਮਾਈ ਬਾਪ ਪੁੱਤਰ ਸਭ ਹਰ ਕੇ ਕੀਏ। ਸਭਨਾ ਕੋ ਸੰਬੰਧ ਹਰ ਕਰ ਦੀਏ, ਹਮਰਾ ਜੋਰ ਸਭ ਰਹਿਓ ਮੇਰੇ ਬੀਰ। ਹਰ ਕਾ ਤਨ ਮਨ ਸਭ ਹਰ ਕਾ, ਬਸ ਹੈ ਸਰੀਰ ਰਹਾਓ। ਭਗਤ ਜਨਾ ਕੋ ਸਰਦਾ ਆਪ ਹਰ ਲਾਈ, ਵਿਚੇ ਗ੍ਰਸਤ ਉਦਾਸ ਰਹਾਈ। ਜਬ ਅੰਤਰ ਪ੍ਰੀਤ ਹਰ ਸਿਉਂ ਬਨਿਆਈ, ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ। ਜਿਤ ਕਰੈ ਕੰਮ ਹਮ ਹਰ ਲਾਏ, ਸੋ ਹਮ ਕਰੈ ਜੋ ਆਪ ਕਰਾਏ। ਜਿਨ ਕੀ ਭਗਤ ਮੇਰੇ ਪ੍ਰਭ ਭਾਈ, ਤੇ ਜਨ ਨਾਨਕ ਰਾਮ ਨਾਮ ਲਿਵ ਲਾਈ।

ਜਾਂ ਆਹਰ ਖਰਜੀ ਉਹ ਪਰਿਆ ਸੈਲ ਪੱਥਰ ਮੈਂ ਜਾਂ ਤੇ ਉਪਾਈ ਤਾਂ ਕਾਰਜ ਕੀ ਆਗਾ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਹੋ ਜਨਨ ਪਿਤਾ ਲੋਕ ਸਦਮਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਿਕ ਸੰਭਾਹੇ ਠਾਕੁਰ ਕਾਹੇ ਮਨ ਭੋ ਕਰਿਆ ਉਡੈ ਊੜ ਆਵੈ ਸਹਿ ਕੋ ਸਾਂਤ ਸਪਾਛਾ ਬਚਰੇ ਛਰਿਆ ਉਨ ਕਵਨ ਖਲਾਵੈ ਕਵਨ ਜਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾਂ ਵਰਿਆ ਸਭ ਨਿਧਾਨ ਦਸ ਅਸ਼ਟ ਸਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾਂ ਵਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਆਗਿਆ ਮਾਸ਼ਾ ਮਹਾਰਾਜ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਬੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਬੀ ਸੱਚ ਵਾਹਿਗੁਰੂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜਿਆ ਗੋਬਿੰਦ ਦਾਸ ਤੁਹਾਰ ਤਿੰਨੇ ਤਾਪ ਨਿਵਾਰਨ ਹਰ ਦੁਖੰਤਾ ਸੁਖ ਰਾਸ ਤਾਂ ਕੋ ਬਿਘਨ ਲਾਗੇ ਕੋਈ ਜਾਕੀ ਪ੍ਰਭ ਆਗੇ ਦਾਸ ਤਾਂ ਕੋ ਬਿਘਨ ਕਉ ਲਾਗੀ ਜਾਕੀ ਪ੍ਰਭ ਆਗੇ ਅਰਦਾਸ। ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ
1: ਬਾਹੇ
0: ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ ਬਾਹੇ

Bye.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾ ਤੋਨਾ, ਮੈਨੂੰ ਯੋਗ ਕਿਤੋ, ਮੈਂ ਨਿਰਗੁਣ ਯਾਰੇ ਕੋ ਗੁਣ, ਆਪੇ ਤਰਸ ਪਿਓ, ਤਰਸ ਪਿਆ ਮੈਂ ਰਹਿਮਤ ਹੋ, ਸਤਿਗੁਰ ਸੱਜਣ ਮੇਲੇ।

ਮਿਰਗ ਨ ਜਾਣੇ ਪ੍ਰਭ ਦਾ ਪਰਮ ਭੁਲਾਇਆ। ਅੰਮ੍ਰਿਤ ਤਾਜ ਬਿਖ ਸੰਗ੍ਰਹਿ ਕਰਤੈ ਆਪ ਖੁਆਇਆ। ਗੁਰਮੁਖ ਬਿਰਲੇ ਸੂਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ। ਸਭ ਦੇ ਹੀ ਨਾ ਉਪਜੇ ਸਭ ਦੇ ਮੇਲ ਮਨਾਇਆ ਮਲਾਇਆ ਬਿਨ ਸਭ ਦੇ ਸਭ

ਹਰਨਾਮ ਹਰ ਰੰਗ ਹੈ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ, ਗੁਰਤੁੱਠੇ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੇ ਭੰਗ। ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਮੇਰੇ ਮਨ ਹਰ ਰਾਮ ਨਾਮ ਕਰ ਰੰਗ। ਗੁਰਤੁੱਠੇ ਹਰ ਉਪਦੇਸਿਆ ਹਰ ਮਿਲਿਆ ਰਾਉ ਨਿਸੰਗ। ਜਿਨ੍ਹਾਂ ਸਤਿਗੁਰਾਂ ਦੀ ਸ਼ਰਨ 'ਚ ਬੈਠੇ ਹੋ ਨਾ, ਉਹ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ 1430 ਅੰਗ ਅਸੀਂ ਮੰਨ ਕਰਕੇ ਉਸ ਅਕਾਲ ਪੁਰਖ ਤੋਂ ਕਿਵੇਂ ਵਿਛੜੇ ਹਾਂ ਅਤੇ ਹੁਣ ਸਵਾਸਾਂ ਦੇ ਹੁੰਦਿਆਂ ਹੁੰਦਿਆਂ ਕਿਵੇਂ ਮਿਲਣਾ। ਭਾਵੇਂ ਜ਼ਿਆਦਾ ਸਾਨੂੰ ਇਹ ਗਿਆਨ ਨਹੀਂ, ਕਿਉਂਕਿ ਗੁਰਬਾਣੀ ਨੂੰ ਆਪਾਂ ਓਨਾ ਸੀਰੀਅਸ ਲਈ ਨਹੀਂ ਲੈਂਦੇ ਜਿੰਨਾ ਦੁਨਿਆਵੀ ਗਿਆਨ ਨੂੰ ਲੈਂਦੇ। ਦੁਨਿਆਵੀ ਗਿਆਨ ਵੇਖੋ, ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ, ਕਿੰਨਾ ਉੱਦਮ ਕਰਦੇ ਹੋ। ਅਜੇ ਉਹ 5 ਸਾਲ ਦਾ ਹੁੰਦਾ, ਤੁਸੀਂ ਉਹਨੂੰ ਸਵੇਰੇ ਉਠਾਉਂਦੇ ਹੋ, ਨਵਾ ਧਵਾ ਕੇ ਸਕੂਲ ਛੱਡ ਕੇ ਆਉਂਦੇ, ਫਿਰ ਲੈ ਕੇ ਆਉਂਦੇ, ਫਿਰ ਟਿਊਸ਼ਨ 'ਤੇ ਲੈ ਕੇ ਜਾਂਦੇ ਕਿ ਉਹ ਕੋਈ ਡਿਗਰੀ ਕਰ ਜਾਵੇ, ਕਿਸੇ ਪਦਵੀ 'ਤੇ ਪਹੁੰਚ ਜਾਵੇ। ਪਰ ਜੋ ਅਸੀਂ ਕਰਨ ਆਏ ਹਾਂ, ਜੋ ਸਾਡੇ ਮਾਨਸ ਜਨਮ ਦਾ ਮਨੋਰਥ ਆ, ਇੱਥੇ ਵੀ ਸਾਨੂੰ ਸਤਿਗੁਰੂ ਡਿਗਰੀ ਦਿੰਦੇ ਨੇ। ਡਿਗਰੀ ਨੂੰ ਪੰਜਾਬੀ 'ਚ ਕਹਿੰਦੇ ਨੇ ਪਦਵੀ। ਪੰਜਾਬੀ 'ਚ ਕੀ ਕਹਿੰਦੇ ਆ ਡਿਗਰੀ ਨੂੰ? ਪਦਵੀ। ਉਹ ਸਤਿਗੁਰ ਦੇ ਸਕੂਲ 'ਚ ਆ ਕੇ ਮਿਲਦੀ ਹੈ। ਅੱਜ ਇੱਥੇ ਬੈਠੇ ਹੋ, ਸਤ ਸੰਗਤ ਸਤਿਗੁਰ ਚਟਸਾਲ ਹੈ। ਪਹਿਲਾਂ ਸਕੂਲਾਂ ਨੂੰ ਚਟਸਾਲ ਕਿਹਾ ਜਾਂਦਾ ਸੀ। ਕਹਿੰਦੇ ਸਤਿਗੁਰ ਦੇ ਸਕੂਲ 'ਚ ਆ ਕੇ ਉਹ ਡਿਗਰੀ ਮਿਲਦੀ ਹੈ। ਉਹ ਡਿਗਰੀ ਹੈ ਪੂਰਨ ਮਿਲਾਪ ਸਾਡੇ ਮਨ ਦਾ ਵਾਹਿਗੁਰੂ ਦੇ ਨਾਲ। ਤਾਂ ਹੀ ਸਤਿਗੁਰੂ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਅਤੇ ਕੀ ਹੋਇਆ? ਗੁਰ ਪ੍ਰਸਾਦ ਪਰਮ ਪਦ। ਪਰਮ ਪਦ ਹੁੰਦਾ ਸਭ, PhD ਪੰਜਾਬੀ 'ਚ ਇਹਨੂੰ PhD ਕਹਿੰਦੇ। ਜਿੱਦਾਂ ਤੁਸੀਂ PhD ਕਰ ਜਾਂਦੇ ਹੋ ਨਾ, ਅਤੇ ਕਹਿੰਦੇ ਜੀ PhD ਤੋਂ ਵੱਡੀ ਡਿਗਰੀ ਨਹੀਂ ਹੁੰਦੀ ਕੋਈ, ਅਤੇ ਪੰਜਾਬੀ 'ਚ ਉਹਨੂੰ ਕੀ ਕਹਾਂਗੇ? ਪਰਮ ਪਦਵੀ, ਸਭ ਤੋਂ ਉੱਤਮ ਪੰਜਾਬੀ 'ਚ ਇਹੋ ਕਹਾਂਗੇ ਨਾ। ਅਤੇ ਸਤਿਗੁਰੂ ਵੀ ਸਾਨੂੰ ਸਭ ਤੋਂ ਉੱਤਮ ਡਿਗਰੀ ਦਿੰਦੇ ਨੇ, ਪਦਵੀ, ਕਿ ਜੋ ਸਾਡੇ ਮਾਨਸ ਜਨਮ ਦਾ ਮਨੋਰਥ ਹੈ ਨਾ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ। ਇਹ ਸਮਾਂ ਲੰਘ ਚੱਲਿਆ ਗੁਰੂ ਪਿਆਰਿਓ, ਆਪਾਂ ਕਦੇ ਸੀਰੀਅਸ ਨਹੀਂ ਹੋਏ। ਅਸੀਂ ਆਉਂਦੇ ਹਾਂ ਬਸ, ਗੁਰੂ ਘਰ ਮੱਥਾ ਟੇਕਿਆ, ਪ੍ਰਸ਼ਾਦ ਲੈ ਕੇ, ਅਤੇ ਚਲੋ ਜਿਨ੍ਹਾਂ ਨੂੰ ਕੰਮ ਹੈ ਉਹ ਤਾਂ ਜਾਓ, ਪਰ ਜਿਨ੍ਹਾਂ ਕੋਲ ਸਮਾਂ ਹੁੰਦਾ ਉਹ ਵੀ ਨਹੀਂ ਬੈਠਦੇ ਸਤਿਗੁਰੂ ਦੇ ਸਕੂਲ 'ਚ। ਇੱਥੋਂ ਸਿੱਖਣਾ ਹੁੰਦਾ ਆਪਾਂ ਵੀ ਉਹ ਕਿਸ ਤਰ੍ਹਾਂ ਅਸੀਂ ਕਵਰ ਕਰੀਏ ਹਰੇਕ ਇੱਕ ਸ਼ਬਦ ਦੇ ਵਿੱਚ। ਅੱਜ ਜਿਹੜਾ ਸ਼ਬਦ ਹੁਕਮਨਾਮਾ ਸਾਹਿਬ ਤੁਸੀਂ ਪੜ੍ਹ ਕੇ ਆਏ ਹੋ, ਧੰਨ ਗੁਰੂ ਰਾਮਦਾਸ, ਆਪਾਂ ਕਿੰਨਾ ਪਿਆਰ ਕਰਦੇ ਹਾਂ ਗੁਰੂ ਰਾਮਦਾਸ ਜੀ ਨੂੰ, ਤੁਸੀਂ ਉਹਨੂੰ ਰੱਬ ਮੰਨਦੇ ਹੋ। ਧੰਨ ਧੰਨ ਰਾਮਦਾਸ ਗੁਰ, ਗੁਰਬਾਣੀ 'ਚ ਲਿਖਿਆ ਧੰਨ ਧੰਨ, ਸਾਰੇ ਬੋਲੋ ਹਾਂ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨ। ਸਾਨੂੰ ਸਿਰਜਣ ਵਾਲਾ ਕੌਣ ਆ? ਅਕਾਲ ਪੁਰਖ ਵਾਹਿਗੁਰੂ। ਅਤੇ ਉਹੀ ਸਾਡੇ ਮਨ ਨੂੰ ਸਵਾਰਦਾ ਜਦੋਂ ਉਹਦੀ ਸ਼ਰਨ 'ਚ ਆ ਜਾਂਦੇ ਆ ਨਾ, ਉਹਦੇ ਨਾਲ ਮਨ ਨੂੰ ਜੋੜਦੇ। ਜਿਵੇਂ ਹੁਣ ਤੁਸੀਂ ਰੰਗ ਰਹੇ ਸੀ, ਮਨ ਨੂੰ ਨਾਮ ਦੇ ਨਾਲ ਧੋ ਰਹੇ ਸੀ, ਇਸ ਤਰ੍ਹਾਂ ਜਦੋਂ ਅਸੀਂ ਮਨ ਨੂੰ ਨਿਰਮਲ ਕਰਦੇ ਹਾਂ ਤਾਂ ਸਵਾਰਿਆ ਜਾਂਦਾ ਮਨ। ਜਿੰਨਾ ਚਿਰ ਮਨ ਸਵਾਰਿਆ ਨਹੀਂ ਜਾਂਦਾ, ਸਵਾਰੇ ਹੋਏ ਵਾਹਿਗੁਰੂ ਨੂੰ ਮਿਲ ਨਹੀਂ ਸਕਦਾ ਕਦੀ ਵੀ। ਤਾਂ ਕਹਿੰਦੇ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹਿ ਸਭ ਜੱਗ ਤੇਰਾ। ਐਸੀ ਬਖਸ਼ਿਸ਼ ਸਤਿਗੁਰੂ ਇੱਕ ਸ਼ਬਦ 'ਚ ਕਰ ਦਿੰਦੇ, ਇੱਕੇ ਸ਼ਬਦ ਦੇ ਵਿੱਚ। ਤਾਂ ਹੀ ਦਸ਼ਮੇਸ਼ ਪਿਤਾ ਜੀ ਨੇ ਜਦੋਂ ਸਤਿਗੁਰੂ ਦਾ ਖਿਤਾਬ ਦਿੱਤਾ ਨਾ, ਗੁਰਤਾ ਗੱਦੀ ਬਖਸ਼ੀ,
ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਵਚਨ ਕੀਤਾ ਸੀ ਸਾਰਿਆਂ ਨੂੰ, ਕਿਤੇ ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਕਹੇ। ਮਿਲਣਾ ਚਾਹੁੰਦਾ ਹੋਵੇ ਤੇ ਕੀ ਕਰੇ, ਖੋਜ ਸ਼ਬਦ ਮੈਂ ਲਿਆ, ਕਹਿੰਦੇ ਇੱਕ ਸ਼ਬਦ ਖੋਜ ਕੇ ਉਸਨੂੰ ਕਮਾ ਲਓ। ਗੁਰਬਾਣੀ ਪੜ੍ਹ ਕੇ ਵਿਚਾਰ ਕੇ ਆਪਾਂ ਕਮਾਉਣਾ ਹੈ, ਕਹਿੰਦੇ ਇੱਕ ਸ਼ਬਦ ਹੀ ਵਿਚਾਰ ਕੇ ਤੁਸੀਂ ਕਮਾ ਲਓ ਤੇ ਮਿਲਾਪ ਹੋ ਜਾਏਗਾ। ਇਹੋ ਹੀ ਸ਼ਬਦ ਲੈ ਲਓ, ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤਾ ਹੁਕਮਨਾਮਾ ਸਾਹਿਬ। ਹੁਕਮ ਆਪਾਂ ਮੰਨਦੇ ਨਹੀਂ ਗੇ, ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਇਹਦੇ ਖਸਮ ਦੇ ਨਾਲ ਤੁਹਾਡੇ ਮਨ ਦਾ ਮਿਲਾਪ ਹੋ ਸਕਦਾ ਜੇ ਤੁਸੀਂ ਕਿਤੇ ਹੁਕਮ ਮੰਨ ਲਓ। ਅਸੀਂ ਇਕੱਲਾ ਪੜ੍ਹਦੇ ਹਾਂ ਹੁਕਮਨਾਮਾ ਸਾਹਿਬ, ਪੜ੍ਹਿਆ ਪੜ੍ਹ ਕੇ ਆ ਗਏ, ਮੱਥਾ ਟੇਕਿਆ, ਪ੍ਰਸ਼ਾਦ ਲਿਆ ਅਤੇ ਫਿਰ ਆਪਾਂ ਨੂੰ ਘਰ ਤੱਕ ਜਾਂਦਿਆਂ ਉੱਦਾਂ ਹੀ ਭੁੱਲ ਜਾਂਦਾ ਵੀ ਹੁਕਮ ਕੀ ਸੀ ਅੱਜ। ਉਸ ਨੂੰ ਤੁਸੀਂ ਨੋਟ ਕਰਕੇ ਲੈ ਕੇ ਜਾਣਾ ਹੁੰਦਾ, ਉਹਦੇ ਉੱਤੇ ਫਿਰ ਤੁਸੀਂ ਵਿਚਾਰ ਕਰਨਾ ਹੁੰਦਾ ਵੀ ਅੱਜ ਸਤਿਗੁਰ ਨੇ ਹੁਕਮ ਕੀ ਬਖਸ਼ਿਆ, ਅਤੇ ਉਹਦੇ ਵਿੱਚ ਉਹਨਾਂ ਨੇ ਕੀ ਕਿਹਾ, ਕਹਿੰਦੇ ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ ਗੁਰ ਤੁਠੇ ਹਰ ਰੰਗ ਚਾੜਿਆ, ਫਿਰ ਬੌੜਨਾ ਹੋਵੇ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਗੁਰ ਤੁਠੇ ਹਰ ਉਪਦੇਸਿਆ ਹਰ ਮਿਲਿਆ ਰਾਓ ਨਿਸੰਗ। ਰਾਓ ਕਿਹਾ ਵਾਹਿਗੁਰੂ ਜੀ ਨੂੰ ਹਰੀ, ਕਹਿੰਦੇ ਉਹ ਤੁਹਾਨੂੰ ਸੱਚੀ ਮਿਲੇਗਾ, ਨਿਸੰਗ ਹੁੰਦਾ ਵਾ ਕੋਈ ਸ਼ੱਕ ਹੀ ਨਹੀਂ ਵੀ ਜੇ ਨਾ ਮਿਲੇ, ਨਿਸੰਗ ਮਤਲਬ ਕੋਈ ਸ਼ੱਕ ਨਹੀਂ ਜ਼ਰੂਰ ਮਿਲੇਗਾ ਵਾਹਿਗੁਰੂ, ਪਰ ਜੇ ਤੁਸੀਂ ਸ਼ਬਦ ਦੀ ਕਮਾਈ ਕਰੋਗੇ ਜਿਹੜਾ ਅੱਜ ਬਖਸ਼ਿਸ਼ ਕਰਦਾ। ਕੋਈ ਵੀ ਸ਼ਬਦ ਲੈ ਲਓ ਗੁਰਬਾਣੀ ਚੋਂ, ਜੋ ਪ੍ਰਭ ਕੋ ਮਿਲਵੋ ਚਾਹੇ, ਅਸੀਂ ਮਿਲਣਾ ਨਹੀਂ ਚਾਹੁੰਦੇ ਤਾਂ ਅਸੀਂ ਸ਼ਬਦ ਦੀ ਕਮਾਈ ਨਹੀਂ ਕਰਦੇ। ਕੋਈ ਇੱਕ ਸ਼ਬਦ ਲੈ ਲਓ ਸਾਰੀ ਗੁਰਬਾਣੀ ਚੋਂ, ਉਸਨੂੰ ਕਮਾਓ, ਪੜ੍ਹ ਕੇ ਸਮਝੋ ਪਹਿਲਾਂ, ਤਾਂ ਜੋ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮੰਨ। ਮੰਨਦੇ ਨਹੀਂ ਨਾ, ਅਸੀਂ ਕਰਦੇ ਨਹੀਂ। ਪ੍ਰਤੱਖ ਗੁਰੂ ਨਿਸਤਾਰੇ, ਨਿਸਤਾਰਨਾ ਹੁੰਦਾ ਇਹ ਭਵਜਲ 84 ਲੱਖ ਤੋਂ ਤਾਰ ਦੂਗਾ, ਤੁਹਾਨੂੰ ਆਪਣੇ ਨਾਲ ਮਿਲਾ ਲੂਗਾ। ਵਾਹਿਗੁਰੂ ਦਾ ਜੇ ਸ਼ਬਦ ਕਮਾ ਲਈਏ ਨਾ, ਤੇ ਅੱਜ ਉਹਨਾਂ ਨੇ ਮਨ ਨੂੰ ਰੰਗਣ ਦੀ ਗੱਲ ਕੀਤੀ ਹੈ। ਤੇ ਪਹਿਲਾਂ ਤੁਸੀਂ ਸਮਝੋ ਵੀ ਰੰਗ ਕਿਹਨੂੰ ਕਹਿੰਦੇ ਆ। ਹਾਂ, ਤੁਸੀਂ ਕੱਪੜੇ ਪਾਉਂਦੇ ਹੋ ਨਾ, ਕਿਸੇ ਨੇ ਕਿਸੇ ਰੰਗ ਦਾ ਕੱਪੜਾ ਪਾਇਆ, ਕਿਸੇ ਨੇ ਕਿਸੇ ਰੰਗ ਦਾ ਪਾਇਆ, ਕਿੰਨੇ ਰੰਗ ਆ, ਇਹ ਤਨ ਦੇ ਕੱਪੜਿਆਂ ਦੇ ਰੰਗ ਆ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ ਉਹਦਾ ਵੀ ਇੱਕ ਸੂਖਮ ਸਰੀਰ ਆ, ਜਿਹੜਾ ਰਾਤ ਨੂੰ ਸੁਪਨੇ 'ਚ ਵਹਿੰਦੇ ਹੋ, ਉਹ ਸਾਰਾ ਦਿਨ ਇਹਦੇ ਨਾਲ ਰਹਿੰਦਾ ਅੰਦਰ ਅਤੇ ਰਾਤ ਨੂੰ ਛੱਡ ਜਾਂਦਾ, ਇੱਕ ਦਿਨ ਪੱਕਾ ਹੀ ਛੱਡ ਜਾਣਾ ਉਹਨੇ। ਪਰ ਉਹਨੂੰ ਅਸੀਂ ਉਹਦੇ ਤਨ ਨੂੰ ਕਾਹਦੇ ਨਾਲ ਰੰਗਿਆ ਵਾ, ਉਹਦੇ ਵੀ ਦੋ ਰੰਗ ਨੇ, ਇੱਕ ਨਾਮ ਰੰਗ ਹੈ, ਇੱਕ ਮਾਇਆ ਦਾ ਰੰਗ ਹੈ। ਅਤੇ ਮਾਇਆ ਦੇ ਰੰਗ 'ਚੋਂ ਸਤਿਗੁਰੂ ਸਾਨੂੰ ਸਾਵਧਾਨ ਕਰਦੇ ਰੋਜ਼, ਕਹਿੰਦੇ ਸਰੰਜਾਮ ਲਾਗ, ਸਰੰਜਾਮ ਹੁੰਦਾ ਪ੍ਰਬੰਧ ਕਰ ਲਾ ਆਪ, ਭਵਜਲ, ਭਵਜਲ ਤਰਨ ਕਹਿ, ਭਵਜਲ 84 ਲੱਖ ਜੂਨਾਂ ਨੂੰ ਕਿਹਾ, ਨਹੀਂ ਤਾਂ ਫਸ ਜਾਏਗਾ। ਕਹਿੰਦੇ ਸਰੰਜਾਮ ਲਾਗ ਭਵਜਲ ਤਰਨ ਕਹਿ, ਜਨਮ ਬਿਰਥਾ ਜਾਤ, ਕੀ ਹੈ ਜੀ ਬੋਲੋ ਸਾਰੇ, ਰੰਗ ਮਾਇਆ, ਇਹਦਾ ਮਤਲਬ ਇੱਕ ਮਾਇਆ ਦਾ ਰੰਗ ਹੈ, ਉਹਦੇ 'ਚ ਤਾਂ ਫਸੇ ਹੋਏ ਅਸੀਂ ਸਾਰੇ, ਮਨ ਮਾਇਆ ਮੈਂ ਰਮ ਰਹੇ ਹੋ ਨਿਕਸ ਨਾਹੀ ਨਮੀ, ਕਿਉਂਕਿ ਇਹ ਜਨਮ ਸਮੇਂ ਵਾਹਿਗੁਰੂ ਆਪ ਹੀ ਸਾਨੂੰ ਜੋੜਦਾ ਵਾ, ਦੇਖੋ ਖੇਲ ਬਣਾਇਆ ਉਹਨੇ, ਅਤੇ ਫਿਰ ਸਤਿਗੁਰੂ ਸਾਨੂੰ ਦੇ ਦਿੱਤੇ ਉਹਨਾਂ ਆਪਣਾ ਹੀ ਸਰੂਪ ਵੀ ਇਹਨਾਂ ਕੋਲ ਸਮਝ ਲਓ, ਹੁਣ ਇਹਨਾਂ ਕੋਲ ਸਮਝ ਕੇ ਜੋ ਕਹਿੰਦੇ ਆ ਕਰ ਲਓ, ਅਤੇ ਤੁਸੀਂ ਫਿਰ ਨਾਮ ਰੰਗ 'ਚ ਰੰਗੇ ਜਾਓਗੇ ਅਤੇ ਮਿਲਾਪ ਹੋ ਜਾਏਗਾ। ਆ ਵੇਖੋ ਪਹਿਲੀ ਰਹਾਓ ਵਾਲੀ ਪੰਕਤੀ 'ਚ ਮਿਲਾਤਾ, 4 ਪੰਕਤੀਆਂ ਕਮਾ ਲਓ ਬਸ, ਪਹਿਲੀਆਂ 4 ਪੰਕਤੀਆਂ ਸ਼ਬਦ ਦੀਆਂ ਇੱਕ ਵਾਰੀ ਫਿਰ ਸੁਣੋ ਧਿਆਨ ਨਾਲ, ਕੀ ਸਮਝਾ ਰਹੇ ਚੌਥੇ ਪਾਤਸ਼ਾਹ ਜੀ ਨੇ, ਇਹ ਰੰਗ ਚਾੜਿਆ ਸੀ ਆਪਣੇ ਮਨ 'ਤੇ, ਜਿਨ੍ਹਾਂ ਨੇ ਚਾੜਿਆ ਉਹਨਾਂ ਨੇ ਲਿਖਿਆ ਗੁਰਬਾਣੀ 'ਚ। ਇੱਕ ਸ਼ਬਦ 5ਵੇਂ ਪਾਤਸ਼ਾਹ ਦਾ ਪੜ੍ਹਿਓ, ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ, ਮਨ ਦਾ ਜਿਹੜਾ ਤਨ ਹੈ ਉਹਦੀ ਗੱਲ ਕੀਤੀ, ਇਹ ਤਨ ਮਾਇਆ ਪਾਹਿਆ, ਪਾਹ ਚੜ੍ਹਾਈ ਆਪਾਂ, ਪਾਹ ਚੜ੍ਹਾਉਣੀ ਦਾ ਪਤਾ ਤੁਹਾਨੂੰ, ਪੁਰਾਣਿਆਂ ਨੂੰ ਤਾਂ ਪਤਾ ਹੋਣਾ,
ਜਦੋਂ ਕੱਪੜੇ ਨਵੇਂ ਲੈਂਦੇ ਹੁੰਦੇ ਸੀ ਨਾ ਪੁਰਾਣੇ ਸਮੇਂ 'ਚ, ਉਹਨੂੰ ਮਾਇਆ ਜੀ ਲੱਗੀ ਹੁੰਦੀ ਸੀ। ਉਹ ਪੱਗਾਂ ਵੀ ਲੈਂਦੇ ਹੁੰਦੇ ਸੀ, ਉਹਨੂੰ ਪਹਿਲਾਂ ਪਾਹ ਲਾਉਣੀ ਪੈਂਦੀ ਸੀ, ਧੋਣਾ ਪੈਂਦਾ ਸੀ ਚੰਗੀ ਤਰ੍ਹਾਂ। ਉਹ ਆਕੜਿਆ ਹੁੰਦਾ ਸੀ ਕੱਪੜਾ ਨਵਾਂ ਜਿਹੜਾ ਹੁੰਦਾ, ਕਿਉਂਕਿ ਜਦੋਂ ਫੈਕਟਰੀਆਂ 'ਚ ਬਣਦਾ ਉਹਨੂੰ ਪਾਹ ਚਾੜੀ ਜਾਂਦੀ, ਫਿਰ ਉਹਦਾ ਕੱਪੜਾ ਬਣਦਾ ਸੀ। ਫਿਰ ਉਹ 'ਤੇ ਰੰਗ ਚੜ੍ਹਾਉਣ ਲਈ ਪਹਿਲਾਂ ਉਹਦੀ ਪਾਹ ਲਾਉਣੀ ਪੈਂਦੀ ਸੀ ਧੋ ਧੋ ਕੇ। ਆ ਤੁਸੀਂ ਵੀ ਹੁਣ ਮਨ ਦੀ ਪਾਹ ਲਾ ਰਹੇ ਹੋ, ਮਨ ਧੋਵੋ ਸ਼ਬਦ ਲਾਗੋ, ਵਾਹ ਗੁਰੂ ਜਿਹੜਾ ਕਰਦੇ ਹੋ, ਰੰਗ 'ਤੇ ਅੰਦਰੋਂ ਪ੍ਰਗਟ ਹੋਣਾ ਤੁਹਾਡੇ ਨਾਮ। ਉਹ ਨਾਮ ਨੂੰ ਰੰਗ ਕਿਹਾ, ਹਰ ਨਾਮਾ ਹਰ ਰੰਗ ਹੈ, ਹਰ ਨਾਮ ਮਜੀਠ ਹੈ ਰੰਗ। ਉਹ ਮਜੀਠ ਦਾ ਰੰਗ, ਦੋ ਰੰਗ ਹੁੰਦੇ ਸੀਗੇ ਜਿਹੜੇ ਕੱਪੜੇ ਰੰਗਣ ਵਾਲਿਆਂ ਕੋਲ, ਲਲਾਰੀਆਂ ਕੋਲ। ਇੱਕ ਕਸੁੰਬੇ ਦਾ ਰੰਗ ਹੁੰਦਾ ਸੀ, ਉਹ ਕਸੁੰਬਾ ਫੁੱਲ ਹੁੰਦੇ ਸੀ, ਉਹ ਵੀ ਰੰਗ ਬੜਾ ਸੋਹਣਾ ਹੁੰਦਾ ਸੀ, ਉਹ ਥੋੜ੍ਹਾ ਸਸਤਾ ਹੁੰਦਾ ਸੀ। ਦੂਜਾ ਹੁੰਦਾ ਸੀ ਮਜੀਠ ਦਾ, ਮਜੀਠ ਦਾ ਰੰਗ ਪੱਕਾ ਹੁੰਦਾ ਸੀ, ਉਹ ਥੋੜ੍ਹਾ ਜਿਹਾ ਮਹਿੰਗਾ ਹੁੰਦਾ ਸੀ। ਉਹ ਪੁੱਛ ਲੈਂਦੇ ਹੁੰਦੇ ਸੀ ਲਲਾਰੀ ਜਦੋਂ ਰੰਗ ਕਰਾਉਣ ਜਾਈਦਾ ਸੀ ਨਾ, ਵੀ ਤੁਸੀਂ ਕਿਹੜਾ ਰੰਗ ਕਰਾਉਣਾ ਵਾ, ਕਸੁੰਬੇ ਦਾ ਕਰਾਉਣਾ ਵਾ ਕੱਪੜੇ ਨੂੰ ਕਿ ਪੁਰਾਣੀਆਂ ਭੈਣਾਂ ਚੁੰਨੀਆਂ ਰੰਗਾਉਂਦੀਆਂ ਰਹੀਆਂ ਇਹਨਾਂ ਨੂੰ ਪਤਾ ਕਿ ਤੁਸੀਂ ਮਜੀਠ ਦਾ ਰੰਗ ਕਰਨਾ ਵਾ। ਉਹ ਮਜੀਠ ਦਾ ਰੰਗ ਵੀ ਬੜਾ ਸੋਹਣਾ ਹੁੰਦਾ ਸੀਗਾ। ਹੁਣ ਮਾਇਆ ਦੇ ਰੰਗ ਕਿਹੜੇ ਨਹੀਂ ਸੋਹਣੇ, ਉਹ ਬੜੇ ਸੋਹਣੇ ਲੱਗਦੇ ਆਪਾਂ ਨੂੰ। ਉਹ ਕਹਿਣਾ ਜੀ ਸਸਤਾ ਵਾ, ਚਲੋ ਮਜੀਠ ਦਾ ਰੰਗ ਕਰ ਦਿਓ, ਕਸੁੰਬੇ ਦਾ। ਕਸੁੰਬੇ ਦਾ ਰੰਗ ਜਿਹੜਾ ਵਾ ਉਹ ਵੀ ਸੋਹਣਾ ਵਾ, ਹੈ ਨਾ। ਉਹਨਾਂ ਕਹਿਣਾ ਕਸੁੰਬੇ ਦਾ ਕਰ ਦਿਓ। ਉਹ ਕਸੁੰਬੇ ਦਾ ਰੰਗ ਅੱਠਾਂ ਦਹਾਂ ਦਿਨਾਂ 'ਚ ਫਿਰ ਡੱਬ ਜੇ ਪੈ ਜਾਂਦੇ ਹੁੰਦੇ, ਉਹ ਲੈਣਾ ਸ਼ੁਰੂ ਹੋ ਜਾਂਦੇ। ਪਰ ਜਿਹੜੇ ਮਜੀਠ ਦਾ ਕਰਾਉਂਦੇ ਸੀਗੇ, ਉਹ ਮਜੀਠ ਇੱਕ ਉਹਨਾਂ ਕੋਲ ਜੜੀ ਬੂਟੀ ਜਿਹੀ ਹੁੰਦੀ, ਉਹਨੂੰ ਕੁੱਟ ਕੇ ਨਾ ਰਿੰਨ ਕੇ ਉਬਾਲ ਕੇ ਪਾਣੀ 'ਚ, ਅਤੇ ਫਿਰ ਉਹ ਮੱਟ ਦੇ ਵਿੱਚ ਰੰਗਦੇ। ਉਹ ਕੱਪੜਾ ਬੰਨ ਲੈਂਦੇ ਡੰਡੇ ਨਾਲ, ਉਹਨੂੰ ਥੱਲੇ ਲੈ ਜਾਣਾ, ਫਿਰ ਉਹਨੂੰ ਤਾਂ ਚੁੱਕਣਾ, ਥੱਕ ਜਾਂਦੇ ਲਲਾਰੀ ਵਿਚਾਰੇ, ਇੱਦਾਂ ਕਰੀ ਜਾਂਦੇ ਹੁੰਦੇ ਇੱਦਾਂ ਹੀ। ਬਸ ਆਹੋ ਹੀ ਤਰੀਕਾ ਸਾਨੂੰ ਦੱਸਿਆ ਵਾ, ਤਨ ਕਰ ਮਟਕੀ, ਆਹ ਜਿਹੜੀ ਮਟਕੀ ਆ ਨਾ ਇਹ ਰੰਗ, ਇਹਦੇ 'ਚ ਰੰਗਣਾ ਪਹਿਲਾਂ ਧੋ ਮਨ ਨੂੰ। ਜਦੋਂ ਅੰਦਰੋਂ ਸਾਹ ਜਾਂਦਾ ਤੁਸੀਂ ਬੋਲ ਦਿਓ ਵਾਹ ਬਾਰਾਂ ਦਾ ਗੁਰੂ, ਅਤੇ ਮਨ ਨੂੰ ਸੁਣਾਓ ਅੱਖਾਂ ਬੰਦ ਕਰਕੇ। ਪਹਿਲਾਂ ਤਾਂ ਇਹਨੂੰ ਧੋਣਾ, ਇਹਦੀ ਬਾਹ ਲਾਉਣੀ ਹੈ। ਇਹ ਤਨ ਮਾਇਆ ਪਾਹੇ ਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸੇਜੇ ਜਾਏ। ਉਹਨੂੰ ਮਿਲਾਪ ਕਿਵੇਂ ਹੋਵੇ ਸਾਡੀ ਸੁਰਤੀ ਦਾ। ਫਿਰ ਕਹਿੰਦੇ ਹੋਂ ਕੁਰਬਾਨੇ ਜਾਊਂ ਮਿਹਰਬਾਨਾ, ਹੋਂ ਕੁਰਬਾਨੇ ਜਾਊਂ, ਹੋਂ ਕੁਰਬਾਨੇ ਜਾਊਂ ਤਿੰਨਾ ਕੇ ਬੋਲੋ। ਹਾਂ ਸਾਰਿਆਂ ਨੂੰ ਆਉਂਦਾ ਤੁਹਾਨੂੰ ਸ਼ਬਦ, ਲੈਣ ਜੋ ਤੇਰਾ ਨਾਓ ਤਿੰਨਾ ਕੇ ਹੋਂ ਸੱਦ ਕੁਰਬਾਨੇ ਜਾਊਂ। ਫਿਰ ਅੱਗੇ ਮਜੀਠ ਦਾ ਰੰਗ ਅੰਦਰੋਂ ਨਾਮ ਜਦੋਂ ਪ੍ਰਗਟ ਹੋਇਆ ਉਦੋਂ ਮਿਲਣਾ ਤੁਹਾਨੂੰ। ਆਓ ਪਹਿਲਾਂ ਆਪਾਂ ਧੋ ਲਈਏ ਇਹਨੂੰ, ਮਨ ਨੂੰ ਧੋਵੋ ਸ਼ਬਦ ਲਾਗੋ ਵਾਹਿਗੁਰੂ। ਉਹ ਧੋਪੇ ਨਾਵੇਂ ਕੇ ਰੰਗ, ਅਤੇ ਮਨ ਆ ਨੇਤਰਾਂ 'ਚ। ਇਹ ਸਾਨੂੰ ਗਿਆਨ ਵੀ ਹੋਣਾ ਚਾਹੀਦਾ ਨਾ, ਵੀ ਜਿਹੜਾ ਮਨ ਆ ਉਹ ਹਾਜ਼ਰ ਵੀ ਆ ਕਿ ਪਰਾਂ ਕਿਤੇ ਭੱਜਾ, ਇੱਥੇ ਬੈਠਿਆਂ ਵੀ ਇਹ ਸੋਚਾਂ ਸੋਚੀ ਜਾਂਦਾ ਵੀ ਮੈਂ ਤਾਂ ਉੱਧਰ ਜਾਣਾ ਸੀ, ਕਿੱਥੇ ਬਹਿ ਗਿਆ। ਇੱਦਾਂ ਤਾਂ ਨਹੀਂ ਕਿਤੇ, ਹੈ ਨਾ। ਪਹਿਲਾਂ ਮਨ ਨੂੰ ਚੈੱਕ ਕਰੋ, ਮਨ ਕਿੱਥੇ ਆ। ਮਨ ਜੋਤ ਆ, ਮਨ ਤੋਂ ਜੋਤ ਸਰੂਪ ਹੈ। ਮਨ ਦਾ ਸਰੂਪ ਕੀ ਹੈ ਜੀ? ਪ੍ਰਕਾਸ਼। ਅਤੇ ਜੋਤ ਕਿੱਥੇ ਹੁੰਦੀ ਹੈ? ਸਤਿਗੁਰ ਦੇ ਨੇਤਰੋ ਮੇਰਿਓ ਹਰ ਤੁਮੇ ਜੋਤ। ਇਹ ਦੋ ਹਿੱਸੇ 'ਚ ਵੰਡਿਆ ਜਾਂਦਾ ਜਦੋਂ ਮਨ ਅੱਖਾਂ 'ਚ ਬੈਠਦਾ, ਬਾਹਰ ਵੇਖੀ ਜਾਂਦਾ, ਜੋ ਵੇਂਦਾ ਫੁਰਨੇ ਬਣਾਈ ਜਾਂਦਾ। ਪਰ ਜਦੋਂ ਤੁਸੀਂ ਫਿਰ ਇਹਨੂੰ ਰੰਗ ਧੋਣਾ ਵਾ, ਪਹਿਲਾਂ ਧੋਣਾ ਵਾ, ਫਿਰ ਰੰਗਿਆ ਜਾਣਾ ਇਹਨੇ। ਧੋਣ ਲਈ ਫਿਰ ਇਹਨੂੰ ਤੁਸੀਂ ਅੱਖਾਂ ਬੰਦ ਕਰਕੇ ਨਾ, ਅਤੇ ਕੰਨਾਂ ਦੇ ਚਬੱਚੇ 'ਚ ਸੁੱਟ ਲੈਣਾ। ਕੰਨਾਂ ਦਾ ਚਬੱਚਾ, ਚਬੱਚਾ ਸਮਝਦੇ ਹੋ, ਜਿਹ 'ਚ ਨਹਾਉਂਦੇ ਹੁੰਦੇ ਸੀ ਆਪਾਂ, ਹੈ ਨਾ। ਅਤੇ ਫਿਰ ਬੋਲਣਾ ਵਾ ਵਾਹ ਗੁਰੂ, ਵਾਹ ਗੁਰੂ। ਉਹ ਕੰਨਾਂ 'ਚ ਬੈਠਾ ਇਹ ਸੁਣੇਗਾ, ਅਤੇ ਉਹ ਧੁੱਕਣਾ ਸ਼ੁਰੂ ਹੋ ਜਾਣਾ। ਮਨ ਧੋਵੋ ਸ਼ਬਦ, ਇਹਨੂੰ ਲਾਉਣਾ ਵਾ ਸ਼ਬਦ ਨਾਲ, ਵਾਹਿਗੁਰੂ ਬੋਲ ਕੇ। ਇਹ ਨਹੀਂ ਹੈ ਵੀ ਆਪਾਂ ਸੋਚਾਂ ਸੋਚੀ ਜਾਣੀਆਂ ਜਾਂ ਬਾਹਰ ਨੂੰ ਵੇਖੀ ਜਾਣਾ। ਸਤਿਗੁਰ ਦੇ ਜਦੋਂ ਧੋਣਾ ਵਾ ਨਾ, ਉਹਦੀ ਉਸਤਤ ਕਰਨੀ ਤੁਸੀਂ, ਵਾਹ ਗੁਰੂ, ਇਹ ਉਹਦੀ ਉਸਤਤ ਆ। ਕਿਤੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਤੁਹਾਨੂੰ ਸੰਤ ਮੀਤ ਕਹਿੰਦੇ ਜਦੋਂ ਬਹਿੰਦੇ ਹੋ ਸੰਗਤ 'ਚ। ਕਿੱਦਾਂ ਕਰੋ? ਸਾਵਧਾਨ ਇਕਾਗਰ, ਪਹਿਲਾਂ ਇੱਕ ਕਰੋ ਇਹਨੂੰ। ਇੱਕ ਹੋਏਗਾ ਅਤੇ ਧੁੱਪੇਗਾ, ਜੇ ਇੱਕ ਨਾ ਹੋਇਆ, ਜਦੋਂ ਅੱਖਾਂ ਬੰਦ ਕਰਦੇ ਕੰਨਾਂ 'ਚ ਇੱਕ ਹੋ ਜਾਂਦਾ, ਉਦੋਂ ਫਿਰ ਇੱਥੇ ਬੋਲ ਕੇ ਸੁਣਾਓ ਇਹਨੂੰ। ਬਾਰੰਗ ਬਾਰ ਬਾਰ ਪ੍ਰਭ ਜਪੀਏ, ਜਿੱਦਾਂ ਲਲਾਰੀ ਰੰਗੀ ਜਾਂਦਾ ਨਾ, ਇਸੇ ਤਰ੍ਹਾਂ ਹੀ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਓ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੇਠ,
ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿੰਨਾਂ ਕੇ ਪਾਸ। ਵੇਖੋ ਔਖਾ ਕੰਮ ਹੈਗਾ ਵੀ, ਅਸੀਂ ਸਮਝਦੇ ਨਹੀਂ ਨਾ ਕਰਦੇ ਹੀ। ਧੂੜ ਤਿੰਨਾਂ ਕੀ ਆ, ਧੂੜੀ ਆ ਤੁਹਾਡੀ ਜਦੋਂ ਸਾਰੇ ਬੋਲਦੇ ਵਾਹ ਗੁਰੂ, ਇਹ ਧੂੜ ਤਿੰਨਾਂ ਕੀ ਜੇ ਮਿਲੇ ਜੀ ਕਹੋ, ਧੂੜੀ ਕੀ ਨਿਕਲਦੀ ਆ ਵਾਹ ਗੁਰੂ ਦੀ, ਇਹ ਕੰਨਾਂ ਦੇ ਰਾਹੀਂ ਮਨ ਨੂੰ ਲੱਗਦੀ ਜਾ ਕੇ। ਮਾਘ ਮੱਜਣ ਸੰਗ ਸਾਧੂਆਂ, ਤੁਹਾਨੂੰ ਸਾਧੂ ਕਿਹਾ ਸੰਤ ਕਿਹਾ ਜੋ ਸੰਗਤ ਚ ਬਹਿ ਜਾਂਦੇ ਹੋ, ਤਾਂ ਇਹ ਸਾਧ ਸੰਗਤ ਕਹਿੰਦੇ ਆ ਨਾ। ਕਿਤੇ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਇਹਦਾ ਇਸ਼ਨਾਨ ਹੋ ਜਾਂਦਾ ਸੰਗਤ ਜਾ ਕੇ। ਤੇ ਉਹ ਕਿੱਦਾਂ ਦੱਸਿਆ, ਹਰ ਕਾ ਨਾਮ ਧਿਆਏ ਸੁਣ, ਧਿਆਨ ਨਾਲ ਬੋਲ ਕੇ ਸੁਣ, ਕੰਨਾਂ ਚ ਬੈਠਾ ਇਹਨੂੰ ਸੁਣਨਾ ਪੈਣਾ ਫਿਰ ਵਾਹਿਗੁਰੂ। ਤੇ ਸਭਨਾਂ ਨੂੰ ਕਰ ਦਾਨ, ਵੇਖੋ ਕਿੱਡੀ ਛੇਤੀ ਧੁੱਪ ਗਿਆ ਸੰਗਤ ਚ ਆ ਕੇ। ਜਨਮਾਂ ਕਰਮਾਂ ਦੀ ਇਹਦੀ ਮੈਲ ਉਤਰ ਗਈ, ਜਨਮ ਕਰਮ ਮਨ ਉਤਰੇ ਮਨ ਤੇ ਜਾਏ, ਪੰਜ ਮੈਲਾਂ ਨਹੀਂ ਮੇਨ, ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸੁਆਏ। ਬਸ ਹੁਣ ਫਿਰ ਰੰਗ ਚੜੂਗਾ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਪਹਿਲਾਂ ਧੋਂਦੇ ਆ ਲਲਾਰੀ ਕੱਪੜੇ ਨੂੰ, ਰੰਗਣ ਤੋਂ ਪਹਿਲਾਂ ਧੋਂਦੇ ਆ, ਧੋ ਕੇ ਰੰਗ ਚਾੜਦੇ ਆ ਮਜੀਠ ਦਾ ਜਦੋਂ ਚਾੜਦੇ ਆ, ਤੇ ਜੇ ਕੁਸੰਭੇ ਦਾ ਉੱਦਾਂ ਹੀ ਪਾ ਦਿੰਦੇ ਹੋ। ਕੱਚਾ ਰੰਗ ਕੁਸੰਭ ਕਾਥੋ ਰੜਿਆ ਦਿਨ ਚਾਰ ਜੀਓ, ਤੇ ਆਪਾਂ ਕਿਹੜਾ ਰੰਗ ਚੜਾਉਣਾ ਵਾ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ ਗੁਰ ਤੁੱਠੇ, ਹਰ ਰੰਗ ਚਾੜਿਆ ਫਿਰ ਬੌੜਨਾ ਹੋਵੇ, ਇਹ ਲੱਥਦਾ ਨਹੀਂ ਜਦੋਂ ਚੜ ਜਾਂਦਾ, ਇਹ ਨਹੀਂ ਲੱਥਣਾ। ਜਿਹਨੂੰ ਕਹਿੰਦੇ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਜਾਂ ਕੋ ਇਹਨੇ ਸੂਰਮਾ ਬਣ ਜਾਣਾ ਮਨ ਨੇ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ। ਆਓ ਹਰੀ ਦਾ ਰੰਗ ਲਾਈਏ, ਫਿਰ ਪਹਿਲਾਂ ਧੋਈਏ ਤੇ ਫਿਰ ਲਾਉਂਦੇ ਹਾਂ ਜੀ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਵਾਹ ਗੁਰੂ ਵਾਹ।

ਵਾਹਿਗੁਰੂ ਜੀ ਕਾ ਖਾਲਸਾ, ਮਨ ਦੀ ਮੈਲ ਹੈ ਸਾਡੇ ਵਿਚਾਰ, ਜੋ ਸੋਚਾਂ ਚੱਲਦੀਆਂ ਅੰਦਰ, ਜੋ ਥਾਟਸ ਨੇ ਸਾਡੇ। ਤੁਸੀਂ ਇਹ ਚੈੱਕ ਕਰਨਾ, ਇੱਥੇ ਬੈਠੇ ਇਹ ਧੋਈ ਤਾਂ ਜਾਂਦੇ ਮਨ ਨੂੰ, ਧੋਈ ਜਾਂਦੇ ਹਾਂ ਅਤੇ ਕਿਤੇ ਨਾਲ ਵਿਚਾਰਾਂ ਦੀ ਮੈਲ ਤਾਂ ਨਹੀਂ ਲੱਗੀ ਜਾਂਦੀ। ਤਾਂ ਆਪਾਂ ਸਾਵਧਾਨ ਹੋਣਾ ਵਾ, ਅਤੇ ਉਹਦਾ ਸਭ ਤੋਂ ਵਧੀਆ ਤਰੀਕਾ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਆਪਣੇ ਮਨ ਨੂੰ, ਵੀ ਸਾਡਾ ਮਨ ਜਦੋਂ ਵਾਹਿਗੁਰੂ ਦਾ ਸਿਮਰਨ ਕਰਦਾ ਵਾ, ਨਾਲ ਮਾਇਆ ਦੇ ਵਿਚਾਰ ਤਾਂ ਨਹੀਂ ਚੱਲਦੇ, ਮੈਲ ਤਾਂ ਨਹੀਂ ਚੱਲਦੀ। ਉਹ ਤੁਸੀਂ ਚੈੱਕ ਆਪ ਹੀ ਕਰ ਲੈਣਾ। ਜੇ ਚੱਲਦੀ ਆ ਤਾਂ ਫਿਰ ਥੋੜ੍ਹਾ ਜਿਹਾ ਉੱਚੀ ਬੋਲਣਾ ਪੈਣਾ ਵਾ, ਕਿਉਂਕਿ ਇਹ ਰੌਲਾ ਪਾਇਆ ਇਹਨਾਂ ਨੇ ਅੰਦਰ ਸਾਡੇ ਵਿਚਾਰਾਂ ਨੇ। ਕੀ ਪਾਇਆ ਜੀ? ਰੌਲਾ, ਭਾਵੇਂ ਸਾਨੂੰ ਸੁਣਦਾ ਨਹੀਂ ਗਾ ਉੱਚੀ, ਪਰ ਅੰਦਰ ਚੱਲਦਾ ਵਿਚਾਰਾਂ ਦਾ ਰੌਲਾ ਚੱਲਦਾ। ਉਸ ਰੌਲੇ ਨੂੰ ਖਤਮ ਕਰਨ ਲਈ ਫਿਰ ਸਾਨੂੰ ਆਹ ਕੂਕਣਾ ਪੈਣਾ, ਕੇਸੋ ਕੇਸੋ ਕੂਕੀਏ, ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ, ਕਵੇ ਕੇ ਸੁਣੇ ਪੁਕਾਰ। ਕੂਕਣਾ ਤਾਂ ਉੱਚੀ ਬੋਲਣਾ ਹੈ ਨਾ। ਆਓ ਸਾਰਾ ਆਪਾਂ ਸਾਰੇ ਸਾਵਧਾਨ ਹੋ ਕੇ ਬੈਠੋ, ਅਤੇ ਆਪਾਂ ਮਨ ਧੋਵੋ, ਸ਼ਬਦ ਲਾਗੋ ਸਾਰੇ ਇੱਕੋ ਹੀ ਆਵਾਜ਼ ਦੇ ਵਿੱਚ, ਵਾਹ ਗੁਰੂ, ਵਾਹ ਗੁਰੂ।

Guru, you are Guru.

ਅੱਖਾਂ ਬੰਦ ਕਰ ਗਈ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ।